FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਬੁੱਧਵਾਰ ਸ਼ਕ ਸੰਮਤ 1948 ਦੇ ਜੇਠ ਮਹੀਨੇ ਦੀ 19 ਤਾਰੀਖ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 10 ਤਰੀਕ ਹੈ। ਇਸ ਵੇਲੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 5:58 ਤੇ 46 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਦੀ ਸਾਰੀ ਟੀਮ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੀ ਹੈ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 6:05 ਅੰਗਰੇਜ਼ੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Bhupada as the longest serving Prime Minister of India. India remains a friend of Papua New Guinea. You personally have come here. I give respect to you as a senior leader of the Global South, and I am happy that you have now a whole record as the longest serving Prime Minister of India.
1: Further, Prime Minister of Trinidad and Tobago Kamala Prasad Bisesar noted that under the leadership of Prime Minister Modi, India has evolved as a leading voice on global matters. A meeting of the National Democratic Alliance NDA will be held in New Delhi today to celebrate its government completing 12 years and Prime Minister Narendra Modi becoming the longest continuously serving elected PM of India. All constituents of the alliance besides the top leadership of the BJP, including Prime Minister Modi, are expected to attend the meeting. The NDA meeting will also be attended by chief ministers and deputy chief ministers of all 22 NDA governed states and union territories besides the leaders of all alliance constituents. The meeting will focus on reviewing various national development programs, infrastructure programs, and the Modi government's vision to transform the nation into a developed country by 2047. External Affairs Minister Dr. S. Jaishankar will be on a two-day official visit to Bulgaria and Finland starting today. The Ministry of External Affairs said that during his visit to Bulgaria, Dr. Jaishankar will meet the Bulgarian leadership and hold discussions with his counterpart. On the second leg of his visit to Finland, Dr. Jaishankar will attend the 14th edition of the Kularantha Talks. The theme of this edition is A World in Transition, Global, Regional and Local Perspectives. The minister will also hold meetings with his counterpart and leadership of Finland. The U.S. military has launched strikes against Iran in response to the downing of a U.S. Army Apache helicopter off Oman coast. U.S. officials said the helicopter was brought down by an Iranian drone and the two pilots were rescued. Following the U.S. strikes, explosions were heard in the Iranian cities of Sirik, Minab, Bandar Abbas and on Keshem Island, which bordered the Strait of Hormuz. President Donald Trump said the U.S. response to Iran downing a U.S. helicopter is very strong, very powerful. Iran has also launched missiles and drones towards U.S. targets in the region. Iranian Foreign Minister Abbas Araghchi said that no attack from the U.S. will be left unanswered. Iranian Foreign Minister asked foreign forces to leave Strait of Hormuz or be at constant risk. In men's cricket, India A defeated Sri Lanka A by 8 runs in a close contest in the opening clash of Tri-Nation A series at the Rangiri Dambulla International Stadium in Sri Lanka yesterday. Opting to bat first, India scored 277 for 6 in stipulated 50 overs, riding on Rituraj Gaikwad's 101 runs. Fast bowler Mohammad Siraj has been withdrawn from India's squads for the upcoming T20 international series against Ireland and England. The men's selection committee has named Prasidh Krishna as Siraj's replacement for both T20I series. And that is the end of this news bulletin.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:10 ਤੇ 22 ਸਕਿੰਟ ਹੋਏ ਨੇ ਹੁਣ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਪ੍ਰਸਾਰੀ ਤੇ ਰਿਲੇ ਹੋਣ ਵਾਲੇ ਪ੍ਰੋਗਰਾਮਸ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਜਰੀ ਸਵੇਰ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਸਵੇਰੇ 7 ਵਜੇ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣੋਗੇ ਸਵੇਰ ਦੇ 8 ਵਜੇ ਤੱਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਵਜੇ ਪੰਜਾਬੀ ਵਿੱਚ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ 8:40 ਤੇ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੇ ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਅਤੇ 10 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਗੀਤ ਪਟਾਰਾ ਜਿਸ ਦੇ ਤਹਿਤ ਤੁਸੀਂ ਅੱਜ ਸੁਣੋਗੇ ਸਦਾਬਹਾਰ ਪੰਜਾਬੀ ਗੀਤ ਗਿਆਰਾਂ ਵਜੇ ਦਾ ਸਮਾਂ ਰਹੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦਾ ਜੋ ਕਿ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਤੁਸੀਂ ਸੁਣੋਗੇ ਆਕਾਸ਼ਵਾਣੀ

ਪਰ 10 ਜੂਨ ਨੂੰ ਖਾਸ ਤੌਰ 'ਤੇ ਉੱਤਰੀ ਭਾਰਤ ਦੇ ਵਿੱਚ ਗਰਮੀ ਪੂਰੇ ਜ਼ੋਰਾਂ 'ਤੇ ਰਹੀ। ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਦਿਨ ਦਾ ਤਾਪਮਾਨ ਪੂਰੇ ਪੰਜਾਬ ਦੇ ਵਿੱਚ 41 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਸੀ। ਸੋਮਵਾਰ ਜਿਹੜਾ ਕਿ ਆਪਾਂ ਬੀਤਾ ਸੋਮਵਾਰ ਦੀ ਗੱਲ ਕਰ ਲਈਏ ਜੀ, ਪਰਸੋਂ ਦੀ ਗੱਲ ਕਰ ਲਈਏ ਤਾਂ 44 ਡਿਗਰੀ ਸੈਲਸੀਅਸ ਦੇ ਨਾਲ ਮਾਲਵੇ ਵਿੱਚੋਂ ਬਠਿੰਡਾ ਸਭ ਤੋਂ ਗਰਮ ਸੀ। ਕੱਲ੍ਹ ਯਾਨੀ ਮੰਗਲਵਾਰ ਨੂੰ ਵੀ ਸਥਿਤੀ ਇਸੇ ਤਰ੍ਹਾਂ ਰਹੀ ਜੀ। 43 ਅਤੇ 44 ਡਿਗਰੀ ਦੇ ਦਰਮਿਆਨ ਬਠਿੰਡਾ ਗਰਮੀ ਦੇ ਨਾਲ ਆਪਣਾ ਕੈਟ ਆਉਂਦੀ ਰਹੀ। ਅਤੇ ਠੀਕ ਹੈ, ਰਾਤ ਦੇ ਤਾਪਮਾਨ ਦੇ ਵਿੱਚ ਜ਼ਰੂਰ ਥੋੜ੍ਹਾ ਜਿਹਾ ਕੱਲ੍ਹ ਫਰਕ ਸੀਗਾ ਗਾ, ਪਰ ਦਿਨੇ ਬਹੁਤ ਜ਼ਿਆਦਾ ਗਰਮੀ ਸੀ। ਇਸ ਗਰਮੀ ਦੇ ਮੌਸਮ ਦੇ ਵਿੱਚ ਚਾਹੇ ਸਾਨੂੰ ਪਤਾ ਹੈ ਵੀ ਸਾਨੂੰ ਪਾਣੀ ਦਾ ਸੇਵਨ ਜਾਂ ਫਲ ਉਹ ਖਾਣੇ ਚਾਹੀਦੇ ਨੇ ਜਿਹੜੇ ਰਸੀਲੇ ਹੋਣ, ਉਹਨਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਪਰ ਇੱਕ ਗੱਲ ਹੋਰ ਹੈ ਵੀ ਸਾਨੂੰ ਤਲੇ ਹੋਏ ਪਦਾਰਥ ਜਾਂ ਜਿਹੜੇ ਫਾਸਟ ਫੂਡ ਨੇ ਉਹਨਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਅਤੇ ਜਿਹੜੇ ਪਸ਼ੂ ਪੰਛੀ ਨੇ ਉਹਨਾਂ ਦੇ ਲਈ ਜੇ ਹੋ ਸਕੇ ਤਾਂ ਸਾਨੂੰ ਆਪਣੇ ਘਰਾਂ ਦੇ ਬਾਹਰ ਜਾਂ ਕਿਸੇ ਸਹੀ ਜਗ੍ਹਾ ਦੇ ਉੱਤੇ ਉਹਨਾਂ ਦੇ ਪਾਣੀ ਦਾ ਪ੍ਰਬੰਧ ਵੀ ਕਰਦੇ ਰਹਿਣਾ ਚਾਹੀਦਾ ਹੈ। ਅਤੇ ਆਕਾਸ਼ਵਾਣੀ FM ਬਠਿੰਡਾ ਦਾ ਸਾਥ ਇਸ ਗਰਮੀ ਦੇ ਵਿੱਚ ਵੀ ਬਾਖੂਬੀ ਤੁਹਾਡੇ ਨਾਲ ਰਹੇਗਾ। ਜਿਸ ਤਰ੍ਹਾਂ 36 ਸਾਲ ਤੋਂ ਉੱਪਰ ਆਕਾਸ਼ਵਾਣੀ FM ਬਠਿੰਡਾ ਤੁਹਾਡੇ ਨਾਲ ਨਿਭ ਰਿਹਾ ਹੈ, ਅਤੇ ਉਮੀਦ ਹੈ ਅੱਗੇ ਵੀ ਇਸੇ ਤਰ੍ਹਾਂ ਤੁਹਾਡਾ ਸਾਥ ਔਰ ਤੁਹਾਡਾ ਪਿਆਰ ਮੁਹੱਬਤ ਇਸੇ ਤਰ੍ਹਾਂ ਸਾਨੂੰ ਮਿਲਦਾ ਰਹੇਗਾ। ਅਤੇ ਜਿੱਥੇ ਤੱਕ ਆਲ ਇੰਡੀਆ ਰੇਡੀਓ ਦੀ ਗੱਲ ਹੈ, ਭਾਰਤ ਵਿੱਚ ਆਕਾਸ਼ਵਾਣੀ ਦੇ ਐਤਵਾਰ ਨੂੰ 90 ਸਾਲ ਦਾ ਇੱਕ ਆਪਾਂ ਕਹੀਏ ਮਾਣ ਮੱਤਾ ਸਫ਼ਰ ਵੀ ਪੂਰਾ ਹੋ ਚੁੱਕਿਆ ਹੈ। ਇਸ 90 ਸਾਲ ਦੇ ਇੱਕ ਲੰਬੇ ਸਫ਼ਰ ਦੇ ਵਿੱਚ ਆਕਾਸ਼ਵਾਣੀ ਨੇ ਬਹੁਤ ਮੀਲ ਦੇ ਪੱਥਰ ਸਾਵਲ ਕੀਤੇ, ਬਹੁਤ ਕੁਝ ਦੇਖਿਆ, ਬਹੁਤ ਕੁਝ ਦੁਨੀਆਂ ਦੀ ਜਾਣਕਾਰੀ ਦੇ ਵਿੱਚ ਆਪਣੇ ਵਸੀਲਿਆਂ ਰਾਹੀਂ ਜਾਣਕਾਰੀ ਦੇ ਕੇ ਉਹਨਾਂ ਦੇ ਵਿੱਚ ਵਾਧਾ ਕੀਤਾ। ਅਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਬਹੁਤ ਸਾਰੀਆਂ ਰੋਚਕ ਗੱਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੁਹਾਡੇ ਨਾਲ, ਪਰ ਹੁਣ ਆਪਾਂ ਗੱਲਾਂ ਦੇ ਸਿਲਸਿਲੇ ਥੋੜ੍ਹਾ ਜਿਹਾ ਦੇ ਰਹੇ ਹਾਂ ਵਿਰਾਮ, ਅਤੇ ਸੁਣਾਂਗੇ ਜੀ ਸਭ ਤੋਂ ਪਹਿਲਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਜੀ ਪ੍ਰੋਗਰਾਮ ਸਜਰੀ ਸਵੇਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:13 ਤੇ 2 ਸਕਿੰਟ ਹੋਏ ਨੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐਨ ਟੀ ਏ ਵੱਲੋਂ ਜੇ ਡਬਲਯੂ ਐਡਵਾਂਸ ਦਾ ਰਿਜ਼ਲਟ ਜਾਰੀ ਹੋਣ ਦੇ ਨਾਲ ਹੀ ਦੇਸ਼ ਦੇ ਵੱਡੇ ਜਿਹੜੇ ਇੰਜੀਨੀਅਰਿੰਗ ਕਾਲਜਸ ਨੇ ਉਹਨਾਂ ਦੇ ਵਿੱਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੇ ਹੁਣ ਆਪਾਂ ਗੱਲ ਕਰ ਲਈਏ ਤਾਂ ਇਸ ਸਾਲ 138 ਇੰਸਟੀਚਿਊਟ ਐਡਮਿਸ਼ਨ ਜੁਆਇੰਟ ਸੀਟ ਐਲੋਕੇਸ਼ਨ ਅਥਾਰਟੀ ਯਾਨੀ ਕਿ ਜੋਸਾ ਦੇ ਜ਼ਰੀਏ ਐਡਮਿਸ਼ਨ ਦੇਣਗੇ ਇਹਨਾਂ ਦੇ ਵਿੱਚ 23 ਆਈ ਆਈ ਟੀਸ ਯਾਨੀ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈ ਆਈ ਐਸ ਸੀ ਬੈਂਗਲੌਰ 31 ਐਨ ਆਈ ਟੀ ਯਾਨੀ ਕਿ ਨੈਸ਼ਨਲ ਇੰਸਟੀਚਿਊਟ ਟੈਕਨੋਲੋਜੀ 26 ਟ੍ਰਿਪਲ ਡੀ ਆਈ ਅਤੇ ਆਈ ਆਈ ਐਸ ਟੀ ਸ਼ਿਵਪੁਰ ਅਤੇ 56 ਸਰਕਾਰੀ ਤਕਨੀਕੀ ਸੰਸਥਾਵਾਂ ਸ਼ਾਮਿਲ ਨੇ ਅਤੇ ਇਹਨਾਂ ਦੇ ਵਿੱਚ ਕਰੀਬ 62,853 ਇੰਜੀਨੀਅਰਿੰਗ ਦੀਆਂ ਸੀਟਾਂ ਨੇਗੀਆਂ ਆਈ ਆਈ ਟੀਜ਼ ਆਈ ਆਈ ਐਸ ਸੀ ਦੇ ਦਾਖਲਿਆਂ ਦੀ ਕਾਉਂਸਲਿੰਗ ਦੇ 5 ਰਾਊਂਡ ਹੋਣਗੇ 21 ਜੁਲਾਈ ਤੱਕ ਜੋ ਚੱਲਣਗੇ ਇੰਜੀਨੀਅਰਿੰਗ ਦੇ ਵਿੱਚ ਲੜਕੀਆਂ ਦੀ ਸੰਖਿਆ ਨੂੰ ਵਧਾਉਣ ਦੇ ਲਈ ਆਈ ਆਈ ਟੀ ਆਈ ਆਈ ਐਸ ਸੀ ਐਨ ਆਈ ਟੀ ਅਤੇ ਕੁਛ ਟ੍ਰਿਪਲ ਟੀ ਆਈ ਨੇ ਛਾਤਰਾਂ ਦੇ ਲਈ 20% ਵਾਧੂ ਸੀਟਾਂ ਵੀ ਆਰਕਸ਼ਿਤ ਕੀਤੀਆਂ ਨੇ ਦੋਸਤੋ ਇਹ ਥੋੜ੍ਹਾ ਜਿਹਾ ਡਾਟਾ ਤੁਹਾਡੇ ਨਾਲ ਆਪਾਂ ਇਸ ਲਈ ਸਾਂਝਾ ਕੀਤਾ ਵੀ ਤਕਰੀਬਨ ਇਸ ਸਾਲ ਜੋ ਡਾਟਾ ਸੀਗਾ ਐਨ ਟੀ ਏ ਵੱਲੋਂ ਜਾਰੀ ਕੀਤਾ ਉਹ 16 ਲੱਖ ਤੋਂ ਉੱਪਰ ਵਿਦਿਆਰਥੀ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਬੈਠੇ ਸੀ ਤਾਂ ਹੁਣ ਸੀਟਾਂ ਦੀ ਗੱਲ ਕਰ ਲਈਏ ਤਾਂ 62,853 ਸੀਟਾਂ ਜਿਹੜੀਆਂ ਭਾਰਤ ਸਰਕਾਰ ਦੇ ਬਹੁਤ ਆਪਾਂ ਕਹ ਲਈਏ ਮੇਨ ਇੰਜੀਨੀਅਰਿੰਗ ਕਾਲਜ ਨੇ ਬੜੇ ਪ੍ਰਤਿਸ਼ਠਿਤ ਕਾਲਜਸ ਨੇ ਉਹਨਾਂ ਦੇ ਵਿੱਚ ਸੀਟਾਂ ਨੇ ਅਤੇ ਫਿਰ ਇਸ ਤੋਂ ਬਾਅਦ ਜਿਹੜੇ ਇੰਨੇ ਬੱਚੇ ਬਚ ਜਾਂਦੇ ਨੇ ਉਹ ਕਿੱਥੇ ਜਾਣ ਉਹ ਆਪਣਾ ਇੰਜੀਨੀਅਰਿੰਗ ਦੇ ਵਿੱਚ ਕਿਹੜੇ ਕਾਲਜਸ ਕਿਹੜੇ ਇੰਸਟੀਚਿਊਟਸ ਨੇ ਜਿੱਥੇ ਉਹ ਕੈਰੀਅਰ ਬਣਾ ਸਕਦੇ ਨੇ ਜਾਂ ਕਿ ਉਹਨਾਂ ਨੂੰ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਵੀ ਭਾਈ ਆਹ ਵੀ ਟੋਪ ਕਲਾਸ ਕਾਲਜਸ ਨੇ ਇਹਨਾਂ ਦੀ ਰੈਂਕਿੰਗ ਵੀ ਜਿਹੜੇ ਭਾਰਤ ਸਰਕਾਰ ਦੇ ਜਾਂ ਰਾਜ ਸਰਕਾਰ ਦੇ ਕਾਲਜਸ ਨੇਗੇ ਇੰਜੀਨੀਅਰਿੰਗ ਉਹਨਾਂ ਦੇ ਵਿੱਚੋਂ ਦਾਖਲਾ ਲੈ ਕੇ ਆਪਣਾ ਭਵਿੱਖ ਹੋਰ ਸੁਨਹਿਰਾ ਕਰ ਸਕਦੇ ਨੇ ਤਾਂ ਇਹ ਜਾਣਕਾਰੀ ਲੈਣ ਦੇ ਲਈ ਅਸੀਂ ਰਾਬਤਾ ਕਾਇਮ ਕੀਤਾ ਹੈ ਟੈਲੀਫੋਨ ਜ਼ਰੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਡਾਕਟਰ ਪ੍ਰਦੀਪ ਜਿੰਦਲ ਹੋਰਾਨਾ ਜੋ ਸਾਨੂੰ ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਪ੍ਰਦੀਪ ਜਿੰਦਲ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ
1: ਧੰਨਵਾਦ ਦੀਪਕ ਜੀ ਬਹੁਤ ਬਹੁਤ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਡਾਕਟਰ ਪ੍ਰਦੀਪ ਜਿੰਦਲ ਵੱਲੋਂ ਪਿਆਰ ਭਲੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਆਦਾਬ
0: ਜੀ ਜੀ
1: ਹਾਂਜੀ ਦੀਪਕ
0: ਡਾਕਟਰ ਸਾਹਿਬ ਤੁਸੀਂ ਮੇਰਾ ਵਿਸ਼ੇ ਨੂੰ ਸੁਣ ਲਿਆ ਹੋਊਗਾ ਵੀ ਮੈਂ ਬੱਚਿਆਂ ਦੇ ਅੱਜ ਜਿਹੜੇ ਯੂਥ ਨੇਗੇ ਪਲੱਸ ਟੂ ਦਾ ਰਿਜ਼ਲਟ ਦੇ ਚੁੱਕੇ ਨੇਗੇ ਮਤਲਬ ਕਿ ਆ ਚੁੱਕਿਆ ਹੈਗਾ ਅਤੇ ਉਸ ਤੋਂ ਬਾਅਦ ਜਿਹੜਾ ਐਨ ਟੀ ਏ ਵੱਲੋਂ ਹੈ ਨਾ ਜੀ ਜੇਈ ਡਬਲਯੂ ਐਡਵਾਂਸ ਦਾ ਰਿਜ਼ਲਟ ਵੀ ਡਿਕਲੇਅਰ ਹੋ ਚੁੱਕਿਆ ਹੈਗਾ ਜਿਹੜਾ ਕਾਉਂਸਲਿੰਗ ਦਾ ਪ੍ਰੋਸੈਸ ਹੈਗਾ ਉਹ 2 ਜੂਨ ਤੋਂ ਸ਼ੁਰੂ ਹੋ ਚੁੱਕਿਆ ਜੀ 8 ਜੂਨ ਨੂੰ ਉਹਨਾਂ ਦੀ ਸੀਟ ਅਲਾਟਮੈਂਟ ਦਾ ਪ੍ਰਕਿਰਿਆ ਪਹਿਲੀ ਸ਼ੁਰੂ ਹੋਣੀ ਹੈ ਅਤੇ 10 ਜੂਨ ਨੂੰ ਉਹਨਾਂ ਦੀ ਆਪਾਂ ਕਹਿ ਲਈਏ ਅਲਾਟਮੈਂਟ 2 ਜਾਰੀ ਹੋਣੀ ਹੈ ਅਤੇ ਉਸ ਤੋਂ ਬਾਅਦ ਚੁਆਇਸ ਲਾਅ ਕਰਨ ਦਾ ਅੱਜ ਵਿਕਲਪ ਸ਼ੁਰੂ ਹੋ ਜਾਣਾ ਜੀ 11 ਜੂਨ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਜੀ ਹੈ ਨਾ
1: ਬਿਲਕੁਲ
0: ਅਤੇ 12 ਜੂਨ ਨੂੰ ਜੋਸਾ ਵੱਲੋਂ ਜਿਹੜਾ ਡਾਟਾ ਦੀ ਜਾਂਚ ਤੋਂ ਬਾਅਦ ਮਿਲਾਨ ਕੀਤਾ ਜਾਣਾ ਹੈਗਾ ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਮੰਨ ਲਓ ਮੇਰਾ ਆਪਣਾ ਬੱਚਾ ਹੈ ਜੀ ਉਹਨੂੰ ਆਈ ਆਈ ਟੀਜ਼ ਜਾਂ ਹੋਰ ਜਿਹੜੀਆਂ ਮੇਰਾ ਜਿੱਥੇ ਮਨ ਸੀਗਾ ਐਨ ਆਈ ਟੀਜ਼ ਜਾਂ ਆਈ ਆਈ ਐਸ ਸੀ ਉੱਥੇ ਐਡਮਿਸ਼ਨ ਨਹੀਂ ਮਿਲਦੀਗੀ ਤਾਂ ਫਿਰ ਉਹਦੇ ਲਈ ਕੀ ਇਹ ਜੇ ਟੋਪ ਕਲਾਸ ਇੰਸਟੀਚਿਊਟ ਨੇ ਜਿੱਥੇ ਉਹ ਜਾ ਕੇ ਐਡਮਿਸ਼ਨ ਲੈ ਸਕਦਾ ਅਤੇ ਉਹਨਾਂ ਦੀ ਰੈਂਕਿੰਗ ਵੀ ਇਕੁਅਲੀ ਮਤਲਬ ਕਿ ਆਪਾਂ ਕਹਿ ਲਈਏ ਬਹੁਤ ਅੱਛੀ ਹੁੰਦੀ ਆ
1: ਬਿਲਕੁਲ ਠੀਕ ਹੈ ਦੀਪਕ ਜੀ ਸਾਰੇ ਸਰੋਤਿਆਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ
0: ਜੀ
1: ਇਹ ਬਿਲਕੁਲ ਦਰੁਸਤ ਗੱਲ ਹੈ ਕਿ ਰੈਂਕਿੰਗ ਬਣੀ ਹੋਈ ਹੈ ਆਈ ਆਈ ਟੀਜ਼ ਐਨ ਆਈ ਟੀਜ਼ ਆਈ ਆਈ ਐਸ ਸੀ ਬੰਗਲੌਰ ਤੇ ਹੋਰ ਬਹੁਤ ਜਿਹੜੀਆਂ ਨਾਮਵਾਰ ਇੰਸਟੀਟਿਊਸ਼ਨ ਹੈਗੀਆਂ ਦਾਖਲਾ ਲੈਣ ਵਾਸਤੇ ਪਰ ਜੇ ਕਿਸੇ ਵਿਦਿਆਰਥੀ ਨੂੰ ਇਹਨਾਂ ਵਿੱਚ ਦਾਖਲਾ ਨਹੀਂ ਮਿਲਦਾ ਤਾਂ ਉਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਵੀ ਮੈਨੂੰ ਪਤਾ ਨੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਜਾਂ ਮੇਰਾ ਕਰੀਅਰ ਖਰਾਬ ਹੋ ਗਿਆ
0: ਜੀ
1: ਵਿਦਿਆਰਥੀਆਂ ਨੂੰ ਮੈਂ ਬਹੁਤ ਧਿਆਨ ਦਿਵਾਉਣਾ ਚਾਹੂੰਗਾ ਕਿ ਇੰਸਟੀਟਿਊਸ਼ਨ ਨੇ ਤੁਹਾਨੂੰ ਤੁਹਾਡਾ ਕਰੀਅਰ ਨਹੀਂ ਦੇਣਾ ਤੁਸੀਂ ਪਹਿਲਾਂ ਆਪਣੇ ਆਪ ਦੇ ਉੱਪਰ ਭਰੋਸਾ ਰੱਖ ਕੇ
0: ਜੀ
1: ਉਹਦੇ ਆਪਣਾ ਜਿਹੜਾ ਆਤਮ ਵਿਸ਼ਵਾਸ ਹੈ ਉਹਦੇ ਨਾਲ ਕਿਸੇ ਵੀ ਕੋਰਸ ਵਿੱਚ ਕਿਸੇ ਵੀ ਇੰਸਟੀਟਿਊਸ਼ਨ ਵਿੱਚ ਦਾਖਲਾ ਲੈਣਾ
0: ਜੀ

0: ਇੰਨਾ ਇੰਸਟੀਟਿਊਸ਼ਨ ਤੋਂ ਇਲਾਵਾ ਜਿਵੇਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਹੀ ਸਾਡੇ ਕੋਲ ਇੰਨੀਆਂ ਵਧੀਆ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹਦੇ ਵਿੱਚ ਇੰਜੀਨੀਅਰਿੰਗ ਦੇ ਕੋਰਸਿਸ ਚੱਲ ਰਹੇ ਨੇ। ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰੀਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋ ਗਈ। ਇਸ ਤੋਂ ਇਲਾਵਾ ਆਪਣੇ ਕੋਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ
1: ਅੰਮ੍ਰਿਤਸਰ ਹੈ। ਇੰਜੀਨੀਅਰਿੰਗ
0: ਇਹਨਾਂ ਦੇ ਬਹੁਤ ਪੁਰਾਣੇ, ਬਹੁਤ ਨਾਮਵਾਰ ਯੂਨੀਵਰਸਿਟੀਜ਼ ਹੈਗੀਆਂ ਨੇ ਇਹ, ਜਿਨ੍ਹਾਂ ਵਿੱਚ ਆਲਰੇਡੀ ਇੰਜੀਨੀਅਰਿੰਗ ਦੇ ਕੋਰਸਿਸ ਚੱਲ ਰਹੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੋਂ ਮੈਂ ਬਿਲੋਂਗ ਕਰਦਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਹੁਤ ਵਿਸ਼ਾਲ, ਬਹੁਤ ਵੱਡੇ ਇੰਜੀਨੀਅਰਿੰਗ ਦੇ ਡਿਪਾਰਟਮੈਂਟਸ ਹੈਗੇ ਨੇ, ਬਹੁਤ ਨਾਮਵਾਰ ਉੱਥੋਂ ਦੀਆਂ ਪ੍ਰੋਫੈਸਰ ਤੇ ਬਾਕੀ ਜਿਹੜਾ ਫੈਸਿਲਿਟੀਜ਼ ਹੈਗੀਆਂ ਨੇ ਬਹੁਤ ਅੱਛੀਆਂ ਨੇ। ਬਾਕੀ ਜਿੰਨੇ ਵੀ ਆਪਣੇ ਵਿਦਿਆਰਥੀ ਨੇ ਉਹਨਾਂ ਨੂੰ ਮੈਂ ਇਹ ਬਹੁਤ ਧਿਆਨ ਨਾਲ ਇਸ ਚੀਜ਼ ਦੀ ਚੋਣ ਵਾਸਤੇ ਕਹੂੰਗਾ ਕਿ ਜਿਹੜਾ ਵੀ ਉਹਨਾਂ ਨੇ ਇੰਸਟੀਟਿਊਸ਼ਨ ਚੂਜ਼ ਕਰਨਾ, ਚੋਣ ਕਰਨੀ ਹੈ ਜਿਹੜੇ ਇੰਸਟੀਟਿਊਸ਼ਨ ਦੀ, ਉਹ ਜਿੰਨੇ ਵੀ ਆਪਣੇ ਕੋਲ ਵਿਕਲਪ ਮੌਜੂਦ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ, ਇਸੇ ਤਰ੍ਹਾਂ ਸਰਕਾਰੀ ਜਿਵੇਂ ਬਠਿੰਡੇ ਦੀ ਹੀ ਗੱਲ ਕਰੀਏ ਤਾਂ MRPTU ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ,
1: IPTU
0: ਹੈ, ਬਹੁਤ ਪੁਰਾਣੀ ਯੂਨੀਵਰਸਿਟੀ ਹੈ। ਤੇ ਪੰਜਾਬੀ ਯੂਨੀਵਰਸਿਟੀ ਦਾ ਸਾਡਾ ਯਾਦਵਿੰਦਰਾ ਡਿਪਾਰਟਮੈਂਟ ਵੀ ਹੈ ਤਲਮੰਡੀ ਸਾਹਿਬ। ਜਿਹੜੀ ਸਰਕਾਰੀ ਸੰਸਥਾਵਾਂ ਨੇ ਇਹ ਵਿਦਿਆਰਥੀਆਂ ਦੇ ਭਲੇ ਵਾਸਤੇ ਹੀ ਬਣੀਆਂ ਹੋਈਆਂ ਨੇ। ਇਹਦੇ ਵਿੱਚ ਵਿਦਿਆਰਥੀ ਚੋਣ ਕਰਕੇ ਵੀ ਕਿਹਦੇ ਵਿੱਚ ਜਾਣਾ, ਚੋਣ ਕਰਨ ਵਾਸਤੇ ਜਿਹੜੇ ਪੈਰਾਮੀਟਰ।
1: ਡਾਕਟਰ ਸਾਹਿਬ ਮੈਂ ਇੱਥੇ ਆ ਰਿਹਾ ਸੀਗਾ ਵੀ ਮੰਨ ਲਓ ਹੁਣ ਆਪਾਂ ਨੂੰ ਇੱਥੇ ਆਪਾਂ ਨੂੰ ਪਤਾ ਵੀ IIT ਤਾਂ ਟੌਪਸ ਤੇ ਆ, ਹੁਣ ਮੈਨੂੰ ਐਡਮਿਸ਼ਨ ਉੱਥੇ ਨਹੀਂ ਮਿਲੀ ਹੈ ਨਾ ਬੱਚੇ ਨੂੰ ਸਾਡੇ ਨੂੰ, ਤਾਂ ਫਿਰ ਉਹ ਕਿਹੜੇ ਆਪਾਂ ਪੈਰਾਮੀਟਰਸ ਨੇ ਜਾਂ ਕਿਹੜੇ ਮਾਪਦੰਡ ਨੇ ਜਿਨ੍ਹਾਂ ਨੂੰ ਰੱਖ ਕੇ ਆਪਾਂ ਉਸ ਕਾਲਜ 'ਚ ਜਾਂ ਉਸ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਏਗੀ ਹੈ ਨਾ।
0: ਬਿਲਕੁਲ, ਮੈਂ ਤੁਹਾਨੂੰ ਇੱਥੇ ਗੱਲ ਇੱਕ ਕਹੂੰਗਾ ਸਾਰੇ ਸਰੋਤਿਆਂ ਨੂੰ FM ਬਠਿੰਡਾ ਦੇ ਮਾਧਿਅਮ ਥਰੂ, ਜਿਹੜੀ ਵੀ ਜਿਹੜਾ ਦਾਖਲਾ ਤੁਸੀਂ ਲੈਣਾ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੋਣ ਬੱਚਿਆਂ ਨੂੰ ਕਰਨੀਆਂ ਪੈਂਦੀਆਂ ਨੇ, ਇਕੱਲੇ ਇੰਸਟੀਟਿਊਸ਼ਨ ਦੀ ਚੋਣ ਨਹੀਂ ਕਰਨੀ।
1: ਬਿਲਕੁਲ,
0: ਦੂਸਰੀ ਉਹਨਾਂ ਨੇ ਵਿਸ਼ੇ ਦੀ ਚੋਣ ਵੀ ਕਰਨੀ ਹੈ, ਕਿਹੜੀ ਬ੍ਰਾਂਚ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲੈਣੀ ਹੈ। ਆਮ ਤੌਰ ਤੇ ਦੇਖਣ ਵਿੱਚ ਆਇਆ ਜਦੋਂ ਦਾਖਲੇ ਦਾ ਪ੍ਰੋਸੈਸ ਸ਼ੁਰੂ ਹੁੰਦਾ ਤਾਂ ਵਿਦਿਆਰਥੀ ਆਪਦੇ ਮਨ ਨੂੰ ਟਟੋਲੇ ਬਿਨਾ ਉਹ ਪਹਿਲਾਂ ਇਹ ਦੇਖਦਾ ਵੀ ਸਭ ਤੋਂ ਵੱਧ ਸੀਟਾਂ ਕਿਹੜੇ ਬ੍ਰਾਂਚ ਕਿਹੜੇ ਵਿਸ਼ੇ ਵਿੱਚ ਭਰੀਆਂ ਜਾ ਰਹੀਆਂ ਨੇ, ਉਹਦੇ ਜਿਹੜਾ ਵਹਾਅ ਹੈ ਉਹਦਾ ਲੋਕਾਂ ਦਾ, ਉਹਦੇ ਮਗਰ ਜਾ ਕੇ ਉਸ ਨੂੰ ਉਹਦੀ ਚੋਣ ਕਰਨੀ ਸ਼ੁਰੂ ਕਰ ਦਿੰਦਾ।
1: ਬਿਲਕੁਲ ਬਿਲਕੁਲ,
0: ਤਾਂ ਮੈਂ ਇੱਥੇ ਵਿਦਿਆਰਥੀ ਨੂੰ ਇਹ ਕਹਿਣਾ ਚਾਹੂੰਗਾ ਕਿ ਉਹ ਵਹਾਅ ਦੇ ਨਾਲ ਵਗਣ ਦੀ ਬਜਾਏ ਆਪਣੇ ਮਨ ਨੂੰ ਟਟੋਲੋ ਕਿ ਕਿਹੜੇ ਵਿਸ਼ੇ ਵਿੱਚ ਉਹ ਇੰਜੀਨੀਅਰਿੰਗ ਕਰਨਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਫੈਸਲਾ ਲੈਣਾ ਪਊਗਾ ਵੀ ਕਿਹੜੇ ਵਿਸ਼ੇ ਵਿੱਚ ਇੰਜੀਨੀਅਰਿੰਗ ਕਰਨੀ ਹੈ,
1: ਜਿਹੜਾ ਉਹਨਾਂ ਦੇ ਇੰਟਰਸਟ ਆ, ਹੈ ਨਾ।
0: ਮੈਂ ਪ੍ਰੋਸੈਸ ਨੂੰ ਬਿਲਕੁਲ ਸਟੈਪ ਵਾਈਜ਼ ਐਕਸਪਲੇਨ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਆਪਣੀ ਜਿਹੜੀ ਵਿਸ਼ੇ ਦੀ ਚੋਣ ਹੈ, ਕਿਹੜੇ ਇੰਜੀਨੀਅਰਿੰਗ ਡਿਸਿਪਲਿਨ ਦੇ ਵਿੱਚ ਉਹਨਾਂ ਨੇ ਇੰਜੀਨੀਅਰਿੰਗ ਕਰਨੀ ਹੈ,
1: ਬਿਲਕੁਲ
0: ਉਸ ਨੂੰ ਫਿਕਸ ਕਰਨ, ਨਿਰਧਾਰਿਤ ਕਰਨ।
1: ਇੱਕ ਡਾਕਟਰ ਸਾਹਿਬ ਮੈਂ ਥੋੜੀ ਗੱਲ ਤੁਹਾਡੀ ਰੋਕ ਰਿਹਾ, ਮੇਰੇ ਖਿਆਲ ਦੇ ਵਿੱਚ ਨਾ ਇੱਕ ਬੱਚੇ ਨਾਲੋਂ ਨਾ ਇੱਥੇ ਪੇਰੈਂਟਸ ਦਾ ਔਰ ਜਿਹੜੇ ਉਹਨਾਂ ਦੇ ਕੁਛ ਟੀਚਰਸ ਕਹਿ ਲਓ, ਚਾਹੇ ਉਹ ਟਿਊਸ਼ਨ ਵਾਲੇ ਟੀਚਰ ਜਾਂ ਸਕੂਲ ਵਾਲੇ, ਹੈ ਨਾ, ਉਹਨਾਂ ਦਾ ਪ੍ਰੈਸ਼ਰ ਬੱਚੇ 'ਤੇ ਮੇਰੇ ਖਿਆਲ 'ਚ ਡਿਸੀਜ਼ਨ ਲੈਣ ਦੇ ਵਿੱਚ ਕਿਤੇ ਹੱਦ ਤੱਕ ਵੀ ਰੁਕਾਵਟ ਪੈਦਾ ਕਰ ਦਿੰਦਾ ਹੈਗਾ, ਹੈ ਨਾ।
0: ਬਿਲਕੁਲ ਪੈਦਾ ਕਰਦਾ, ਜੋ ਮਤਲਬ ਜੋ ਮੈਂ ਆਪਣੇ ਆਲੇ ਦੁਆਲੇ ਦੇਖਿਆ
1: ਜੀ,
0: ਉਹ ਜਿਹੜਾ ਵਹਾਅ ਹੈ ਅੱਗੇ ਜਿਹੜਾ ਟ੍ਰੈਂਡ ਹੈ
1: ਜੀ,
0: ਉਹਦੇ ਮਗਰ ਜਾਣ ਦੀ ਕੋਸ਼ਿਸ਼ ਕਰਦਾ ਬੱਚਾ।
1: ਬਿਲਕੁਲ ਬਿਲਕੁਲ,
0: ਬਟ ਕੱਲ ਨੂੰ ਜਦੋਂ ਉਸ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਬੱਚਾ ਲੈ ਲੈਂਦਾ
1: ਜੀ,
0: ਮੇਰੇ ਕੋਲ ਇੱਕ ਨਹੀਂ, ਮੇਰੇ ਕੋਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈਗੀਆਂ ਨੇ ਜਿਹੜੇ ਮੇਰੇ ਕੋਲ ਬੱਚੇ ਅਪਰੋਚ ਕਰਦੇ ਆ, ਗੱਲਬਾਤ ਕਰਦੇ ਨੇ
1: ਜੀ ਜੀ,
0: ਤੇ ਉਹਨਾਂ ਨੇ ਉਦੋਂ ਤੋਂ ਦਾਖਲਾ ਲੈ ਲਿਆ, ਅੱਜ ਦੀ ਮਿਤੀ ਵਿੱਚ ਉਹ ਉਹਦੇ ਵਿੱਚ ਪਸੰਦ ਨਹੀਂ ਕਰ ਰਿਹਾ ਉਸਦੀ ਪੜ੍ਹਾਈ ਨੂੰ, ਤੇ ਉਹ ਡਿਗਰੀ ਛੱਡਣ ਤੱਕ ਵੀ ਤਿਆਰ ਹੋਏ ਗਏ ਨੇ। ਬਲਕਿ ਮੇਰੇ ਕੋਲ ਇਸ ਤਰ੍ਹਾਂ ਦੀ ਐਗਜ਼ਾਮਪਲ ਹੈਗੀਆਂ ਨੇ।
1: ਦੇਖੋ
0: ਤਾਂ ਵਿਦਿਆਰਥੀਆਂ ਨੂੰ ਤੇ ਮਾਪਿਆਂ ਨੂੰ ਇੱਕ ਟੀਮ ਬਣਾ ਕੇ ਕੰਮ ਕਰਨਾ ਪਊਗਾ। ਵਿਦਿਆਰਥੀ ਹਜੇ ਛੋਟਾ ਹੈ, ਉਹਨੂੰ ਇੰਨਾ ਗਿਆਨ ਨਹੀਂ ਹੈ,
1: ਬਿਲਕੁਲ
0: ਉਹਨੂੰ ਮੁੱਢੇ ਨਾਲ ਮੋਢਾ ਜੋੜ ਕੇ ਜਿਹੜੀ ਵਿਸ਼ੇ ਦੀ ਚੋਣ ਕਰਨੀ ਹੈ ਉਹਦੇ ਵਿੱਚ ਵਿਦਿਆਰਥੀ ਦਾ ਮਨ ਟਟੋਲ ਕੇ ਉਹਨੂੰ ਪਹਿਲਾਂ ਫਿਕਸ ਕਰਨਾ ਚਾਹੀਦਾ। ਇਸ ਤੋਂ ਬਾਅਦ ਜਿਹੜਾ ਵੀ ਤੁਸੀਂ ਇੰਸਟੀਟਿਊਸ਼ਨ ਚੂਜ਼ ਕਰਨਾ, ਸਭ ਤੋਂ ਪਹਿਲਾਂ ਮੈਂ ਸਭ ਤੋਂ ਵੱਧ ਪਹਿਲ ਦਿੰਦਾ ਸਰਕਾਰੀ ਅਦਾਰਿਆਂ ਤੋਂ ਤੁਸੀਂ ਆਪਣੀ ਰੈਂਕਿੰਗ ਸ਼ੁਰੂ ਕਰੋ। ਰੈਂਕਿੰਗ ਬਣਾਉਣ ਦਾ ਤਰੀਕਾ ਕੀ ਹੈ, ਉਸ ਸੰਸਥਾ ਦੀ ਪਲੇਸਮੈਂਟ ਤੇ ਉੱਥੋਂ ਦੇ ਜਿਹੜੇ ਪਾਸ ਆਊਟ ਵਿਦਿਆਰਥੀ ਨੇ ਉਹ ਕਿਹੜੀਆਂ ਕਿਹੜੀਆਂ ਥਾਵਾਂ ਤੇ ਲੱਗੇ ਹੋਏ ਨੇ
1: ਜੀ। ਬਿਲਕੁਲ,
0: ਮੇਰੇ ਖਿਆਲ 'ਚ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਨੇ, ਵਿਦਿਆਰਥੀ ਘੁੰਮਣ ਫਿਰਨ ਜਾਂਦੇ ਨੇ, ਮਾਪੇ ਘੁੰਮਣ ਫਿਰਨ ਜਾਂਦੇ ਨੇ
1: ਜੀ,
0: ਤਾਂ ਇਸ ਜ਼ਿੰਦਗੀ ਦੇ ਬਹੁਤ ਮਹੱਤਵਪੂਰਨ ਡਿਸੀਜ਼ਨ ਦੇ ਵਿੱਚ, ਫੈਸਲੇ ਵਿੱਚ ਮੈਂ ਇਹ ਸੁਜੈਸਟ ਕਰੂੰਗਾ ਜੇ ਤੁਹਾਨੂੰ ਕਿਤੇ ਘੁੰਮਣ ਫਿਰਨ ਦੀ ਜੇ ਲੱਗਦਾ ਤਾਂ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ

0: ਜਿੱਥੇ ਉਹਨਾਂ ਦਾ ਮਨ ਬਣ ਗਿਆ ਵੀ ਹਾਂ ਇਹ ਦੋ ਜਾਂ ਤਿੰਨ ਇੰਸਟੀਟਿਊਸ਼ਨ ਦੇ ਵਿੱਚ ਹੀ ਜਾਣਾ, ਪਹਿਲਾਂ ਘਰੇ ਬੈਠ ਕੇ ਉਹਦਾ ਡਿਸੀਜਨ ਲੈਣਾ, ਮੀਨਸ ਉਹਦੀ ਪਲੇਸਮੈਂਟ ਦਾ ਡਾਟਾ ਇਕੱਠਾ ਕੀਤਾ, ਉੱਥੋਂ ਦੇ ਵਿਦਿਆਰਥੀ ਕਿੱਥੇ ਕਿੱਥੇ ਪਲੇਸ ਹੋਏ ਹੋਏ ਨੇ, ਕਿੱਥੇ ਸਰਕਾਰੀ ਨੌਕਰੀਆਂ ਤੇ ਗਏ ਹੋਏ ਨੇ, ਕਿੱਥੇ ਕਿੱਥੇ ਗਏ ਹੋਏ ਨੇ,
1: ਬਿਲਕੁਲ
0: ਉਹਦੀ ਜਾਣਕਾਰੀ ਇਕੱਠੀ ਕਰਕੇ, ਸੋ ਦੈਟ ਵੀ ਬੱਚੇ ਨੂੰ ਵਿਦਿਆਰਥੀ ਨੂੰ ਆਪਣੇ ਚਾਰ ਸਾਲਾਂ ਦੇ ਕਰੀਅਰ ਇਸ ਸੰਸਥਾ ਵਿੱਚ ਲਗਾ ਕੇ ਉਹਨੂੰ ਕਿਸ ਤਰ੍ਹਾਂ ਦੇ ਮੌਕੇ ਉਹ ਸੰਸਥਾ ਪ੍ਰਦਾਨ ਕਰ ਸਕਦੀ ਹੈ ਨੌਕਰੀ ਦੇ, ਉਸ ਚੀਜ਼ ਨੂੰ ਸੁਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ ਜੀ ਬਿਲਕੁਲ, ਤੁਸੀਂ ਬਹੁਤ ਸੋਹਣੀ ਇਹ ਗੱਲ ਕਹੀ ਗਈ ਡਾਕਟਰ ਸਾਹਿਬ। ਇੱਕ ਗੱਲ ਹੋਰ ਦੇ ਦਿਮਾਗ 'ਚ ਆ ਜਾਂਦੀ ਆ ਵੀ ਜਿਹੜੇ ਆਪਾਂ ਇੰਝ ਕਹਿ ਲਈਏ ਵੀ ਪੜ੍ਹਾਉਣ ਵਾਲੇ ਇੱਕ ਅਧਿਆਪਕ ਹੁੰਦਾ ਹੈ ਨਾ ਜੀ, ਇਹਨਾਂ ਕਾਲਜਸ ਦੇ ਵਿੱਚ ਉਹ ਬੜਾ ਹੀ ਹਾਈਟੈਕ ਹੁੰਦਾ ਹੈਗਾ, ਤਾਂ ਬੱਚੇ ਲਈ ਜਦੋਂ ਉਹ ਜਾਂਦਾ ਹੈਗਾ ਕਾਲਜ ਦੇ ਵਿੱਚ ਉਹਨੂੰ ਇਹੋ ਜਿਹਾ ਮਾਹੌਲ ਮਿਲਦਾ ਵੀ ਐਡਮਿਸ਼ਨ ਲੈਣ ਵੇਲੇ ਜਾਂ ਜਿਵੇਂ ਜਾ ਰਿਹਾ ਅੱਜ ਕੱਲ੍ਹ ਹੁਣ ਬੱਚਾ ਵੱਖ ਵੱਖ ਕਾਲਜਾਂ ਜਿਵੇਂ ਤੁਸੀਂ ਦੱਸ ਰਹੇ ਹੋ, ਤਾਂ ਉਹਦੀ ਜਿਹੜੀ ਬਾਡੀ ਲੈਂਗੁਏਜ ਹੈ ਕਈ ਵਾਰ ਬੱਚੇ ਨੂੰ ਕਾਲਜ ਤਾਂ ਟੌਪ ਕਲਾਸ ਆ, ਉੱਥੋਂ ਪਲੇਸਮੈਂਟ ਬੜੀ ਵਧੀਆ, ਪੜ੍ਹਾਉਣ ਵਾਲੇ ਵਧੀਆ, ਉਹ ਟੀਚਰਸ ਬੱਚਾ ਇੱਕ ਟੀਨੇਜ 'ਚ ਹੁੰਦਾ ਹੈਗਾ ਨਾ, 17-18 ਸਾਲ ਦਾ ਬੱਚਾ ਹੁੰਦਾ, ਬੱਚੇ ਨੂੰ ਔਰ ਪੇਰੈਂਟਸ ਨੂੰ ਉਹਨਾਂ ਟੀਚਰਸ ਦੇ ਨਾਲ ਜਦੋਂ ਰਾਬਤਾ ਕਾਇਮ ਕਰਦਾ ਐਡਮਿਸ਼ਨ ਲੈਣ ਦੇ ਲਈ ਵੀ ਇੱਕ ਪਰਟੀਕੁਲਰ ਕਿਸੇ ਬ੍ਰਾਂਚ 'ਚ ਚਲਾ ਗਿਆ ਗਾ, ਉਸ ਬ੍ਰਾਂਚ ਨੂੰ ਹੀ ਉਹ ਮੋਟੀਵੇਟ ਕਰਕੇ ਉਹ ਆਪਣੇ ਕਿੰਨੀ ਲੈ ਜਾਂਦੇ ਆ ਉਸ ਬ੍ਰਾਂਚ ਵਾਲੇ, ਅੱਜ ਕੱਲ੍ਹ ਇਹ ਵੀ ਸੁਣਨ ਦੇ ਵਿੱਚ ਕਾਫੀ ਮਿਲ ਰਿਹਾ ਹੈਗਾ ਗਾ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ?
0: ਇਹ ਜਿਹੜਾ ਟ੍ਰੈਂਡ ਹੈ ਜੀ, ਇਹ ਜ਼ਿਆਦਾਤਰ ਆਪਾਂ ਨੂੰ ਮਤਲਬ ਕਿ ਜਿਹੜੇ ਆਰਥਿਕ ਜਿਹੜੇ ਆਪਣੇ ਪ੍ਰਾਈਵੇਟ ਅਦਾਰੇ ਹੈਗੇ ਨੇ,
1: ਬਿਲਕੁਲ ਮੈਂ ਉੱਥੇ ਆ ਰਿਹਾ ਸੀਗਾ ਜੀ,
0: ਬਟ ਮਤਲਬ ਕਿ ਮੈਂ ਸਭ ਤੋਂ ਪਹਿਲੀ ਗੱਲ ਇਹੀ ਕਹੀ ਹੈ, ਸਭ ਤੋਂ ਪਹਿਲਾਂ ਬੱਚੇ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿਹੜੇ ਵਿਸ਼ੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦਾ ਟ੍ਰੈਂਡ ਬਣਿਆ ਹੋਇਆ, ਇਹਦਾ ਮਤਲਬ ਇਹ ਹੈ ਫਿਰ ਉਹਦੇ ਵਿੱਚ ਓਨੀਆਂ ਨੌਕਰੀਆਂ ਕੀ ਆਪਣੇ ਕੋਲ ਮੌਜੂਦ ਹੈਗੀਆਂ ਨੇ ਕਿ ਓਨਾ ਬੱਚਾ ਉਹਨਾਂ ਨੌਕਰੀਆਂ ਦੇ ਉੱਤੇ ਐਡਜਸਟ ਹੋ ਸਕਦਾ।
1: ਬਿਲਕੁਲ,
0: ਜੇ ਉਹਦੇ ਵਿੱਚ ਆਪਾਂ ਨੂੰ ਕਿਤੇ ਪ੍ਰਸ਼ਨ ਚਿੰਨ ਨਜ਼ਰ ਆਉਂਦਾ ਵੀ ਨਹੀਂ ਇਸ ਤਰ੍ਹਾਂ ਕਰਨਾ ਮੁਨਾਸਿਬ ਨਹੀਂ ਹੋਊਗਾ, ਤਾਂ ਉਹਦੇ ਵਿੱਚ ਕੀ ਹੈ ਜਿਹੜੇ ਬਾਕੀ ਜਿੰਨੇ ਅਦਾਰੇ ਬਾਕੀ ਜਿਹੜੇ ਜਿੰਨੇ ਡਿਸਿਪਲਿਨ ਹੈਗੇ ਨੇ ਜਿੰਨੀਆਂ ਬ੍ਰਾਂਚਿਸ ਨੇ ਉਹਨਾਂ ਵਿੱਚ ਕਿੰਨਾ ਵਿਦਿਆਰਥੀ ਅੰਦਰ ਜਾ ਰਿਹਾ ਐਡਮਿਸ਼ਨ ਲੈ ਰਿਹਾ ਤੇ ਇਸ ਤੋਂ ਬਾਅਦ ਕਿੰਨੇ ਕੁ ਮੌਕੇ ਉਹਨਾਂ ਬੱਚਿਆਂ ਨੂੰ ਮਿਲ ਰਹੇ।
1: ਬਿਲਕੁਲ ਬਿਲਕੁਲ,
0: ਇਹ ਬੇਸਿਕਲੀ ਜਿਹੜੀ ਇੰਪਲੋਇਬਿਲਿਟੀ ਦੀ ਜਿਹੜੀ ਰੇਸ਼ੋ ਹੈ ਕਿੰਨਾ ਵਿਦਿਆਰਥੀ ਜਾ ਰਿਹਾ ਤੇ ਕਿੰਨੇ ਬੱਚਿਆਂ ਨੂੰ ਨੌਕਰੀ ਮਿਲ ਸਕਦੀ ਹੈ ਉਹਦੇ ਵਿੱਚ ਜਿਹੜੇ ਅੱਜ ਦੇ ਹਾਲਾਤ ਦੇ ਮੁਤਾਬਕ, ਉਹਦੇ ਹਿਸਾਬ ਦੇ ਨਾਲ ਜੇ ਬੱਚਾ ਫੈਸਲਾ ਲੈਂਦਾ, ਮਾਪੇ ਤੇ ਬੱਚੇ ਮਿਲ ਕੇ ਜੇ ਫੈਸਲਾ ਲੈਂਦੇ ਨੇ ਤਾਂ ਮੇਰੇ ਖਿਆਲ ਚ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕਦੇ ਆਪਣੇ ਫੈਸਲੇ ਤੇ ਪਛਤਾਉਣਾ ਨਹੀਂ ਪਊਗਾ।
1: ਬਿਲਕੁਲ,
0: ਅਸੀਂ ਕੀ ਫੈਸਲਾ ਲੈਣਾ।
1: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ, ਇੱਕ ਗੱਲ ਹੋਰ ਮੈਂ ਇਸੇ ਨਾਲ ਜੋੜੂੰਗਾ ਵੀ ਜਦੋਂ ਤੁਸੀਂ ਦਾਖਲਾ ਲੈਣਾ ਹੈ ਇੰਜੀਨੀਅਰਿੰਗ ਦੇ ਵਿੱਚ ਤਾਂ ਤੁਸੀਂ ਇਸ ਗੱਲ ਨੂੰ ਸਟੂਡੈਂਟਸ ਨੂੰ ਇੰਸ਼ੋਰ ਵੀ ਕਰ ਲੈਣਾ ਵੀ ਉੱਥੇ ਪਲੇਸਮੈਂਟ ਜਿਵੇਂ ਡਾਕਟਰ ਪ੍ਰਦੀਪ ਜੀ ਨੇ ਦੱਸਿਆ ਵੀ ਉੱਥੇ ਪਲੇਸਮੈਂਟ ਵਧੀਆ ਹੋਵੇ, ਤੁਸੀਂ ਜਿਹੜੇ ਪਾਸ ਆਊਟ ਸਟੂਡੈਂਟਸ ਨੇ ਜਾਂ ਜਿਹੜੇ ਪੜ੍ਹ ਰਹੇ ਨੇ ਉਹਨਾਂ ਨਾਲ ਡਾਇਰੈਕਟ ਰਾਬਤਾ ਰੱਖੋ, ਫਿਰ ਉੱਥੋਂ ਦੀ ਫੈਕਲਟੀ ਦੇਖੋ, ਉੱਥੋਂ ਦਾ ਲੈਬਸ ਦੇਖੋ, ਇਨਫਰਾਸਟ੍ਰਕਚਰ ਦੇਖੋ, ਹੋਸਟਲ ਫੈਸਿਲਿਟੀਜ਼ ਦੇਖੋ, ਮੈਸ ਦੇਖੋ, ਸਪੋਰਟਸ ਦੀ ਫੈਸਿਲਿਟੀਜ਼ ਦੇਖੋ, ਹਰ ਚੀਜ਼ ਨੂੰ ਬਾਰੀਕੀ ਨਾਲ, ਕਿਉਂਕਿ 4 ਸਾਲ ਦਾ ਜਿਹੜਾ ਸਮਾਂ ਹੁੰਦਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੁੰਦਾ, ਉਹ ਸਾਰੀਆਂ ਹਰ ਇੱਕ ਚੀਜ਼ ਨੂੰ ਬਹੁਤ ਨੇੜਿਓਂ ਦੇਖ ਕੇ ਤੁਸੀਂ ਉਸ ਤੋਂ ਬਾਅਦ ਕੋਈ ਡਿਸੀਜ਼ਨ ਲੈਣਾ ਵੀ ਇਸ ਕਾਲਜ 'ਚ ਜਾਣਾ, ਨਾ ਕਿ ਆਪਾਂ ਚਮਕ ਧਮਕ ਦੇ ਵਿੱਚ ਆ ਕੇ ਕੋਈ ਤੇਜ਼ੀ ਦੇ ਨਾਲ ਡਿਸੀਜ਼ਨ ਲੈ ਲਈਏ। ਡਾਕਟਰ ਸਾਹਿਬ, ਕੋਈ ਹੋਰ ਦਿਲ ਦੀ ਤੁਹਾਡੀ ਗੱਲ ਜਿਹੜੀ ਮੇਰੇ ਤੋਂ ਪੁੱਛਣੀ ਰਹਿ ਗਈ ਤੁਸੀਂ ਦੱਸਣਾ ਚਾਹੁੰਦੇ ਹੋ?
0: ਤੁਹਾਡੀ ਗੱਲ ਦੇ ਵਿੱਚ ਮੈਨੂੰ ਪੂਰਾ ਜਿਹੜਾ ਮੈਂ ਸਟੈਪ ਵਾਈਜ਼ ਪ੍ਰੋਸੀਜਰ ਦੀ ਗੱਲ ਕਰ ਰਿਹਾ ਸੀ, ਕੁਛ ਸਟੈਪ ਜਿਹੜੇ ਹੈਗੇ ਨੇ।
1: ਜੀ ਜੀ ਜੀ,
0: ਸਭ ਤੋਂ ਪਹਿਲਾਂ ਬ੍ਰਾਂਚ ਆਪਣੀ ਫਾਈਨਲ ਕਰਨੀ, ਇਸ ਤੋਂ ਬਾਅਦ ਪਲੇਸਮੈਂਟ ਦੇਖਣੀ ਜਾਂ ਉੱਥੋਂ ਦੇ ਬੱਚੇ ਕਿੰਨੇ ਸਰਕਾਰੀ ਨੌਕਰੀਆਂ ਤੇ ਗਏ ਹੋਏ ਨੇ ਇਸ ਚੀਜ਼ ਬਾਰੇ ਦੇਖਣਾ। ਇਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਜੀ ਉਹ ਹੈ ਉੱਥੋਂ ਦੀ ਫੈਕਲਟੀ, ਕਿਉਂਕਿ ਜਿਹੜੀ ਫੈਕਲਟੀ ਹੈ ਜਿਹੜੇ ਪ੍ਰੋਫੈਸਰ ਉੱਥੋਂ ਦੇ ਹੈਗੇ ਨੇ ਉਹ ਕਿਸੇ ਵੀ ਸੰਸਥਾ ਦੀ ਇੱਕ ਬੈਕਬੋਨ ਹੈ, ਰੀੜ੍ਹ ਦੀ ਹੱਡੀ ਨੇ ਉਸਦੀ।
1: ਬਿਲਕੁਲ ਬਿਲਕੁਲ,
0: ਜੇ ਉੱਥੋਂ ਦੀ ਫੈਕਲਟੀ ਬਹੁਤ ਜ਼ਿਆਦਾ ਕੁਆਲੀਫਾਈਡ ਹੈ, ਉਹਨਾਂ ਦਾ ਰਿਸਰਚ ਪ੍ਰੋਫਾਈਲ ਬਹੁਤ ਅੱਛਾ ਹੈ, ਤਾਂ ਵਿਦਿਆਰਥੀ ਨੂੰ ਇੱਕ ਪੜ੍ਹਾਉਣ ਵਾਲਾ ਪ੍ਰੋਫੈਸਰ ਜੇ ਅੱਛਾ ਮਿਲ ਜਾਂਦਾ ਤਾਂ ਉਹ ਉਸ ਵਿਦਿਆਰਥੀ ਨੂੰ ਅਰਸ਼ਾਂ ਤੱਕ ਲੈ ਕੇ ਜਾ ਸਕਦਾ।
1: ਬਿਲਕੁਲ ਬਿਲਕੁਲ,
0: ਤੇ ਇੱਥੇ ਸਭ ਤੋਂ ਜਿਹੜੀ ਕਾਮਨ ਜਿਹੜੀ ਅਸੀਂ ਜਿਹੜੀ ਤੁਸੀਂ ਗੱਲ ਕਹੀ ਹੈ ਜਦੋਂ ਨਵੇਂ ਮਾਹੌਲ ਵਿੱਚ ਬੱਚਾ ਜਾਂਦਾ ਜਾਂ ਐਡਜਸਟ ਕਰਦਾ ਜਾਂ ਜਿਵੇਂ ਕਰਦਾ, ਇੱਥੇ ਮੈਂ ਸਾਰੇ ਵਿਦਿਆਰਥੀਆਂ ਨੂੰ ਇੱਕ ਕਾਮਨ ਸੁਨੇਹਾ ਦੇਣਾ ਚਾਹੂੰਗਾ
1: ਜੀ
0: ਕਿ ਅੱਜ ਦੇ ਸਮੇਂ ਵਿੱਚ ਜਿਹੜਾ ਮੋਬਾਈਲ ਫੋਨ ਹੈ
1: ਜੀ
0: ਉਹਦੀ ਵਰਤੋਂ ਵਿਦਿਆਰਥੀਆਂ ਨੂੰ ਸਿਰਫ ਪ੍ਰੋਡਕਟਿਵ ਯੂਜ਼ ਵਾਸਤੇ
1: ਜੀ ਜੀ
0: ਉਸਾਰੂ ਕੰਮਾਂ ਵਾਸਤੇ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਸਭ ਤੋਂ ਵੱਡਾ ਇੱਕ ਮਾੜਾ ਫੈਕਟਰ ਹੈ ਜਿਹੜਾ ਅਸੀਂ ਰੋਜ਼ਾਨਾ ਦੇਖਦੇ ਹਾਂ। ਜਿਹੜੇ ਵਿਦਿਆਰਥੀ ਆਉਂਦੇ ਨੇ
1: ਜੀ
0: ਉਹ ਸਿਰਫ ਇਸ ਮੋਬਾਈਲ ਦੇ ਐਂਡਰਾਇਡ ਦੇ ਜਾਂ ਆਈਓਐਸ ਦੇ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ ਇੰਨਾ ਕੁ ਆਪਣੀ ਐਨਰਜੀ ਨੂੰ ਵੇਸਟ ਕਰ ਲੈਂਦੇ ਨੇ ਕਿ ਜਿਹੜੀ ਉਹਨਾਂ ਦੀ ਆਪਣਾ ਪੋਟੈਂਸ਼ੀਅਲ ਹੈ, ਜਿਹੜੀ ਉਹਨਾਂ ਦੀ ਆਪਣੀ ਕਪੈਸਿਟੀ ਹੈ ਕੰਮ ਕਰਨ ਦੀ, ਉਹ ਉਹਦੇ ਤੋਂ

0: ਕੰਮ ਨਹੀਂ ਲੈ ਪਾਉਂਦੇ ਜਿੰਨੇ ਮੁਕਾਮ ਤੱਕ ਉਹ ਪਹੁੰਚ ਸਕਦੇ ਨੇ, ਉਹ ਕਿਤੇ ਨਾ ਕਿਤੇ ਇਹ ਚੀਜ਼ ਬਹੁਤ ਜ਼ਿਆਦਾ ਉਹਨਾਂ ਨੂੰ ਨੁਕਸਾਨ ਦਿੰਦੀ ਹੈ। ਤਾਂ ਮੈਂ ਵਿਦਿਆਰਥੀਆਂ ਨੂੰ ਤਹਿ ਦਿਲੋਂ ਇਹ ਗੱਲ ਕਹਿਣਾ ਚਾਹੂੰਗਾ ਕਿ ਮੋਬਾਈਲ ਦੀ ਵਰਤੋਂ ਕਰੋ, ਮੋਬਾਈਲ ਤੋਂ ਆਪ ਨਾ ਯੂਜ਼ ਹੋ, ਮੋਬਾਈਲ ਤੁਹਾਡੀ ਵਰਤੋਂ ਨਾ ਕਰ ਸਕੇ, ਤੁਸੀਂ ਮੋਬਾਈਲ ਦੀ ਵਰਤੋਂ ਕਰੋ ਤੇ ਉਹਦੀ ਵਰਤੋਂ ਕਰਕੇ ਇੱਕ ਪੂਰੀ ਜਿਹੜੀ ਸਰਚ ਕਰਨੀ ਹੈ, ਜਿਹੜਾ ਆਪਣਾ ਬ੍ਰਾਂਚ ਦੀ ਸਰਚ ਕਰਨੀ ਹੈ, ਨੌਕਰੀਆਂ ਦੀ ਸਰਚ ਕਰਨੀ ਹੈ, ਰਿਵਰਸ ਮੈਪਿੰਗ ਦਾ ਮੈਂ ਇੱਥੇ ਸੁਨੇਹਾ ਦੇਣਾ ਚਾਹੂੰਗਾ ਕਿ ਚਾਰ ਸਾਲ ਬਾਅਦ ਮੰਨ ਲਓ ਤੁਹਾਨੂੰ ਆਹ ਉਸ ਇੰਜੀਨੀਅਰਿੰਗ ਦੀ ਤੁਹਾਨੂੰ ਡਿਗਰੀ ਮਿਲ ਗਈ, ਅੱਜ ਤੋਂ ਹੀ ਸਰਚ ਕਰਨਾ ਸ਼ੁਰੂ ਕਰੋ ਕਿ ਤੁਸੀਂ ਅੱਜ ਉਸ ਪੇਸ਼ੇ ਦੇ ਇੰਜੀਨੀਅਰ ਬਣ ਚੁੱਕੇ ਹੋ। ਅੱਜ ਦੀ ਡੇਟ ਵਿੱਚ, ਅੱਜ ਦੀ ਮਿਤੀ ਵਿੱਚ ਤੁਸੀਂ ਜੇ ਸਰਕਾਰੀ ਨੌਕਰੀਆਂ ਦੀ ਇੰਟਰਨੈਟ ਦੀ ਭਾਲ ਕਰਨੀ ਸ਼ੁਰੂ ਕਰ ਦੋ, ਪ੍ਰਾਈਵੇਟ ਨੌਕਰੀਆਂ ਦੀ ਭਾਲ ਕਰਨੀ ਸ਼ੁਰੂ ਕਰ ਦੋ, ਤਾਂ ਤੁਹਾਡੇ ਕੋਲ ਕਿੰਨੀਆਂ ਨੌਕਰੀਆਂ ਅੱਜ ਦੀ ਡੇਟ ਵਿੱਚ ਮੌਜੂਦ ਨੇ।
1: ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੈਂ ਤੁਹਾਡੇ ਤੋਂ ਇੱਕ ਵੀ ਗੱਲ ਇਹ ਵੀ ਪੁੱਛਣੀ ਆ ਵੀ ਤੁਸੀਂ ਕੋਈ ਸ਼ੌਂਕ ਗੀਤ ਸੰਗੀਤ ਦਾ ਵੀ ਰੱਖਦੇ ਹੋਵੋਗੇ ਤਾਂ ਕੋਈ ਗੀਤ ਤੁਹਾਡੀ ਪਸੰਦ ਆਪਾਂ ਸੁਣਾ ਦਿੰਦੇ ਆ ਜੀ, ਜਲਦੀ ਦੇ ਨਾਲ ਮੈਨੂੰ ਆਪਣਾ ਕੋਈ ਮਨਪਸੰਦ ਗੀਤ ਦੱਸ ਦਿਓ ਜੀ।
0: ਮਨਪਸੰਦ ਦਾ ਗੀਤ ਦੀਪ ਜੀ, ਸਤਿੰਦਰ ਸਰਤਾਜ ਦਾ ਗਾਣਾ ਹੈ ਉਡਾਰੀਆਂ।
1: ਉਡਾਰੀਆਂ ਕਿਆ ਬਾਤ ਹੈ,
0: ਸੌਂਗ ਹੈ
1: ਬਹੁਤ ਖੂਬਸੂਰਤ। ਤੁਹਾਡੀ
0: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮਤਲਬ ਕਿ ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਕਾਰ ਆਦਾਬ, ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਇਹ ਜਿਹੜਾ ਗਾਣਾ ਹੈ ਜ਼ਰੂਰ ਸੁਣਾਇਆ ਜਾਵੇ।
1: ਜੀ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸੀ ਡਾਕਟਰ ਪ੍ਰਦੀਪ, ਐਸੋਸੀਏਟ ਪ੍ਰੋਫੈਸਰ ਡਿਪਾਰਟਮੈਂਟ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜੀਨੀਅਰਿੰਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ, ਜਿਨ੍ਹਾਂ ਨੇ ਬਹੁਤ ਨਾਮੀ ਇੰਸਟੀਚਿਊਟਸ, ਪਹਿਲਾਂ ਫਿਰੋਜ਼ਪੁਰ ਗੌਰਮੈਂਟ ਕਾਲਜ ਜਿਹੜਾ ਇੰਜੀਨੀਅਰਿੰਗ, ਉੱਥੋਂ ਆਪਣੀ ਗ੍ਰੈਜੂਏਸ਼ਨ ਕੀਤੀ, ਪੈਕ ਯਾਨੀ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਹਨਾਂ ਨੇ ਆਪਣੀ ਐਮ ਏ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਫਿਰ ਡਾਕਟਰੇਟ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਧੰਨਵਾਦ ਜੀ। ਧੰਨਵਾਦ।

0: ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇਗੇ ਸੀ ਪਾਈਟ ਕਾਲਚਰਾਨੀ ਦੇ ਇੰਚਾਰਜ ਕੈਪਟਨ ਲਖਵਿੰਦਰ ਸਿੰਘ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ।
1: ਹੈਲੋ
2: ਹੈਲੋ ਹਾਂਜੀ
0: ਹਾਂ ਕੈਪਟਨ ਲਖਵਿੰਦਰ ਸਿੰਘ ਜੀ ਮੇਰੀ ਆਵਾਜ਼ ਸੁਣ ਰਹੇ ਹੋ?
2: ਬਿਲਕੁਲ ਆ ਰਹੀ ਹੈ ਜੀ ਤੁਹਾਡੀ ਆਵਾਜ਼।
0: ਬਿਲਕੁਲ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ। ਪਹਿਲਾਂ ਤਾਂ
2: ਬਹੁਤ ਬਹੁਤ ਧੰਨਵਾਦ ਆਕਾਸ਼ਵਾਣੀ ਬਠਿੰਡਾ ਦਾ ਔਰ ਤੁਹਾਡੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ
0: ਜੀ। ਜੀ ਜੀ ਜੀ ਕੈਪਟਨ ਸਾਹਿਬ, ਜਿਵੇਂ ਆਪਾਂ ਨੂੰ ਪਤਾ ਹੈ ਵੀ ਜਿਹੜੀ ਅਗਨੀਵੀਰ ਦੀ ਲਿਖਤ ਪ੍ਰੀਖਿਆ ਹੈ ਜੀ, ਹੈ ਨਾ, ਰਿਟਰਨ ਪੇਪਰ, ਉਹ 1 ਜੂਨ ਤੋਂ 15 ਜੂਨ 2026 ਤੱਕ ਚੱਲ ਰਿਹਾ ਜੀ। ਜਦੀ ਵੀ ਕਹਿਣ ਦਾ ਬਾਬਾ 4-5 ਦਿਨਾਂ ਦੇ ਵਿੱਚ ਇਹ ਪ੍ਰੀਖਿਆ ਖਤਮ ਹੋ ਜਾਣੀ ਆ ਅਤੇ ਜਿਹੜੇ ਸਫਲ ਹੋਣਗੇ ਵਿਦਿਆਰਥੀ, ਹੈ ਨਾ, ਰਿਟਰਨ ਪ੍ਰੀਖਿਆ ਦੇ ਵਿੱਚੋਂ, ਉਹਨਾਂ ਦੀ ਫਿਰ ਅਗਸਤ ਦੇ ਵਿੱਚ ਆਪਾਂ ਕਹਿ ਲਈਏ ਫਿਜ਼ੀਕਲ ਮਤਲਬ ਕਿ ਟ੍ਰੇਨਿੰਗ ਸ਼ੁਰੂ ਹੋ ਜਾਣੀ ਆ। ਤਾਂ ਮੇਰਾ ਤੁਹਾਡੇ ਤੋਂ ਇਹ ਪੁੱਛਣ ਦਾ ਇਹ ਮਕਸਦ ਆ ਵੀ ਉਹ ਫਿਜ਼ੀਕਲ ਟ੍ਰੇਨਿੰਗ ਕਹਿੰਦੇ ਬਹੁਤ ਜ਼ਿਆਦਾ ਟਫ ਹੁੰਦੀ ਆ, ਬਹੁਤ ਔਖੀ ਹੁੰਦੀ ਆ, ਸੀ ਪਾਈਟ ਕਾਲਚਰਾਨੀ ਇਹ ਟਫ ਟ੍ਰੇਨਿੰਗ ਨੂੰ ਸੌਖਾ ਕਿਵੇਂ ਕਰਦਾ ਹੈ ਤੇ ਕਿਹੜੇ ਮਤਲਬ ਕਿ ਉਪਰਾਲੇ ਕਰ ਰਿਹਾ ਜੀ?
2: ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਇਹਦੇ ਨਾਲ ਜੋੜ ਦਿਆਂ
0: ਜੀ
2: ਕਿ ਅਗਨੀਵੀਰ ਦੀ ਜਿਹੜੀ ਪ੍ਰੀਖਿਆ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਮਤਲਬ ਸਾਲ 'ਚ ਇੱਕ ਵਾਰ ਹੁੰਦੀ।
0: ਬਿਲਕੁਲ
2: ਸਾਲ 'ਚ ਇੱਕ ਵਾਰ ਹੁੰਦੀ ਹੈ। ਜਿਹੜੀ ਇਹਦੀ ਭਰਤੀ ਪ੍ਰਕਿਰਿਆ ਹੈ ਉਹ ਤਕਰੀਬਨ ਦਸੰਬਰ ਤੋਂ ਆਨਲਾਈਨ ਸ਼ੁਰੂ ਹੁੰਦੀ ਹੈ, ਫਿਰ ਇਹਨਾਂ ਦੇ ਰਿਟਨ ਟੈਸਟ ਦੀ ਤਿਆਰੀ ਜੋ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਕਿ ਜਿਵੇਂ ਹੁਣ ਆਹ 30 ਤਾਰੀਕ 15 ਤਾਰੀਕ ਤੱਕ ਇਹਨਾਂ ਦੇ ਜਿੰਨੇ ਵੀ ਰਿਟਨ ਟੈਸਟ ਆ ਉਹ ਸਾਰੇ ਕੰਪਲੀਟ ਹੋ ਜਾਣ।
0: ਬਿਲਕੁਲ।
2: ਉਸ ਤੋਂ ਬਾਅਦ ਏ ਆਰ ਓ ਦੀ ਅਲੱਗ ਅਲੱਗ ਟਾਈਪ ਭਰਤੀ ਹੈ ਜਿਹੜੀ ਉਹ ਡੇਟ ਹੈ ਜਿਹੜੀ ਉਹ ਦਿੰਦੀ ਹੈ, ਜਿਵੇਂ ਆਪਾਂ ਗੱਲ ਕਰੀਏ ਜੀ ਏ ਆਰ ਓ ਫਿਰੋਜ਼ਪੁਰ ਦੀ,
0: ਆਪਾਂ ਫਿਰੋਜ਼ਪੁਰ ਦੇ ਅੰਦਰ ਆਉਂਦੇ ਹਾਂ।
2: ਬਿਲਕੁਲ, ਬਠਿੰਡਾ ਜ਼ਿਲ੍ਹਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ ਔਰ ਫਿਰੋਜ਼ਪੁਰ, ਇਹ ਸਾਰਾ ਜਿਹੜਾ ਜ਼ੋਨ ਹੈ ਇਹ ਏ ਆਰ ਓ ਫਿਰੋਜ਼ਪੁਰ ਦੇ ਅੰਡਰ ਆਉਂਦਾ ਹੈ।
0: ਬਿਲਕੁਲ।
2: ਔਰ ਏ ਆਰ ਓ ਫਿਰੋਜ਼ਪੁਰ ਦੀ ਇਸ ਵਾਰ ਦੀ ਜੋ ਫਿਜ਼ੀਕਲ ਡੇਟ ਜੋ ਆਈ ਹੈ ਜੋ ਟੈਸਟ ਦੀ ਇਗਜ਼ਾਮ ਦੀ ਜਿਹਦੇ ਵਿੱਚ ਮੈਡੀਕਲ ਵੀ ਹੈ ਇਹਨਾਂ ਦਾ ਫਿਜ਼ੀਕਲ ਵੀ ਹੈ, ਉਹ 18 ਅਗਸਤ ਤੋਂ ਲੈ ਕੇ 30 ਅਗਸਤ ਤੱਕ ਹੈ।
0: ਕਹਿਣ ਦਾ ਭਾਵ 18 ਅਗਸਤ 2026 ਤੋਂ ਲੈ ਕੇ ਅੱਗੇ
2: 30 ਅਗਸਤ 2026
0: ਤੱਕ ਇਹਨਾਂ ਦੇ ਫਿਜ਼ੀਕਲ ਟੈਸਟ ਔਰ ਮੈਡੀਕਲ ਟੈਸਟ ਹੋਣਗੇ, ਜਿਹੜੇ ਵਿਦਿਆਰਥੀ ਲਿਖਤ ਪ੍ਰੀਖਿਆ ਦੇ ਵਿੱਚੋਂ ਸਫਲ ਹੋਣਗੇ
2: ਪਾਸ ਹੋਣਗੇ
0: ਜੀ।
2: ਸੋ ਇਸ ਵਾਰ ਏ ਆਰ ਓ ਫਿਰੋਜ਼ਪੁਰ ਦੇ ਜਿੰਨੇ ਵੀ ਵਿਦਿਆਰਥੀ ਬੱਚੇ ਹੈ ਜਿਹੜੇ ਯੁਵਾ ਸਾਡੇ ਹੁਣ ਪੇਪਰ ਦੇ ਰਹੇ ਹੈ ਜਾਂ ਦੇ ਚੁੱਕੇ ਹੈ
0: ਜੀ,
2: ਉਹਨਾਂ ਨੂੰ ਮੈਂ ਇਹ ਸੁਨੇਹਾ ਦਿੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਤੁਹਾਡੇ ਕੋਲ ਫਿਜ਼ੀਕਲ ਦਾ ਜੋ ਟਾਈਮ ਹੈ, ਇੱਕ ਵਾਰ ਏ ਆਰ ਓ ਫਿਰੋਜ਼ਪੁਰ ਦਾ ਇਸ ਵਾਰ ਥੋੜਾ ਐਡਵਾਂਸ ਆ ਗਿਆ, ਨਹੀਂ ਤਾਂ ਜ਼ਿਆਦਾਤਰ ਸਤੰਬਰ ਅਕਤੂਬਰ ਦੇ ਵਿੱਚ ਆਉਂਦਾ।
0: ਅੱਛਾ
2: ਜੀ, ਇਹਦੇ ਨਾਲ ਹੀ ਆਪਾਂ ਜੋੜੀਏ ਜਿਵੇਂ ਆਪਣੇ ਗੁਆਂਢੀ ਜ਼ਿਲ੍ਹੇ ਆ ਗਏ ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਇਹ ਜਿਹੜਾ ਸਾਰਾ ਜ਼ੋਨ ਹੈ ਇਹ ਆਉਂਦਾ ਏ ਆਰ ਓ ਪਟਿਆਲਾ ਦੇ ਅੰਡਰ।
0: ਏ ਆਰ ਓ ਪਟਿਆਲਾ,
2: ਏ ਆਰ ਓ ਪਟਿਆਲਾ ਦੀ ਜੋ ਫਿਜ਼ੀਕਲ ਦੀ ਭਰਤੀ ਹੈ ਉਹ ਹੈਗੀ 5 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ।
0: ਵੀ ਉਹਨਾਂ ਨੂੰ ਕਾਫੀ ਟਾਈਮ ਮਿਲ ਜੂਗਾ?
2: ਉਹਨਾਂ ਨੂੰ ਟਾਈਮ ਹੈ, ਲੇਕਿਨ ਸਾਡਾ ਜ਼ਿਲ੍ਹਾ ਜਿਸ ਦੇ ਵਿੱਚ ਬਠਿੰਡਾ ਆਉਂਦਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਇਹ ਏਰੀਏ ਦਾ ਜੋ ਇਸ ਵਾਰ ਫਿਜ਼ੀਕਲ ਦਾ ਜੋ ਟੈਸਟ ਹੈ ਉਹ ਬਹੁਤ ਘੱਟ ਟਾਈਮ ਹੈ,
0: ਬਹੁਤ ਘੱਟ,
2: ਕਿਉਂਕਿ 18 ਅਗਸਤ ਤੋਂ ਸ਼ੁਰੂ ਹੈ
0: ਜੀ।
2: ਸੋ ਮੈਂ ਉਹਨਾਂ ਸਾਥੀ ਯੁਵਾ ਨੂੰ ਦੱਸਣਾ ਚਾਹੁੰਦਾ, ਉਹਨਾਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਜੋ ਲਿਖਤੀ ਪੇਪਰ ਦੀ ਪ੍ਰੀਖਿਆ ਦੇ ਚੁੱਕੇ ਹੈ
0: ਜੀ,
2: ਕਿਉਂਕਿ ਪਤਾ ਹੁੰਦਾ ਆਪਾਂ ਨੂੰ ਨਾਰਮਲ ਪੇਪਰ ਹੁੰਦਾ ਹੈ, ਬੱਚਿਆਂ ਨੂੰ ਪਤਾ ਹੈ ਕਿ ਮੈਂ ਇਹਨੂੰ ਆਰਾਮ ਨਾਲ ਪਾਸ ਕਰ ਲਵਾਂਗਾ। ਸੋ ਜਲਦੀ ਤੋਂ ਜਲਦੀ ਸੀ ਪਾਈਟ ਕਾਲਚਰਾਣੀ ਸੈਂਟਰ ਫਾਰ ਟ੍ਰੇਨਿੰਗ ਇੰਪਲਾਇਮੈਂਟ ਆਫ ਪੰਜਾਬ ਯੂਥ, ਪੰਜਾਬ ਯੁਵਾ ਹੁਨਰ ਵਿਕਾਸ ਰੋਜ਼ਗਾਰ ਕੇਂਦਰ ਜਿਹਨੂੰ ਆਪਾਂ ਕਹਿੰਦੇ ਹਾਂ, ਕਾਲਚਰਾਣੀ ਵਿਖੇ ਸਥਿਤ ਹੈ ਜੋ ਬਠਿੰਡਾ ਲੰਬੀ ਰੋਡ
0: ਲੰਬੀ
2: ਬਾਦਲ ਰੋਡ ਦੇ ਉੱਪਰ ਹੈ।
0: ਬਿਲਕੁਲ ਬਿਲਕੁਲ,
2: ਇੱਥੇ ਆ ਕੇ ਬੱਚੇ ਆਪਣਾ ਫਿਜ਼ੀਕਲ ਦੀ ਜੋ ਟ੍ਰੇਨਿੰਗ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ। ਸਭ ਤੋਂ ਵੱਡੀ ਗੱਲ, ਸਾਡੇ ਕੋਲੇ ਬਹੁਤ ਹੀ ਤਜਰਬੇਕਾਰ ਪੀਟੀਆਈ ਟੀਚਰ ਹੈ ਜੋ ਜਿਹਨਾਂ ਦਾ ਕਾਫੀ ਲੰਬਾ ਤਜਰਬਾ ਹੈ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਸ਼ੋਰਟ ਟਾਈਮ ਦੇ ਵਿੱਚ ਵੀ ਅਸੀਂ ਤਿਆਰ ਕਰਨਾ
0: ਜੀ ਜੀ ਜੀ ਜੀ,
2: ਕਿਉਂਕਿ ਫਿਜ਼ੀਕਲ ਇਹਦਾ ਕਾਫੀ ਹਾਰਡ ਹੁੰਦਾ, 1600 ਮੀਟਰ ਇਹਦੀ ਰੇਸ ਹੈ, 10 ਬੀਮ ਹੈ, ਇਸ ਤੋਂ ਇਲਾਵਾ ਮਤਲਬ ਇਹ ਜਿਹੜਾ 1600 ਮੀਟਰ ਰੇਸ ਹੈ ਇੱਕ ਨਾਮ ਦੀ 1600 ਮੀਟਰ ਹੈ, ਲੇਕਿਨ ਬੱਚਿਆਂ ਵਾਸਤੇ ਬਹੁਤ ਮੁਸ਼ਕਿਲ ਹੈ ਔਰ ਜਿਹੜੇ ਬੱਚੇ ਪ੍ਰੈਕਟਿਸ ਕਰ ਲੈਂਦੇ ਉਹਨਾਂ ਵਾਸਤੇ ਮੁਸ਼ਕਿਲ ਵੀ ਕੋਈ। ਇੱਕ ਮੈਂ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਤੌਰ ਤੇ ਇੱਕ ਗੱਲ ਦੱਸਣਾ ਚਾਹੁੰਦੇ ਕਿ ਪਿਛਲੀ ਭਰਤੀ ਜਦੋਂ ਹੋਈ ਸੀ
0: ਜੀ ਜੀ ਜੀ,
2: ਉਸ ਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਇੱਕ ਲੜਕਾ ਸੀ ਹਰਪ੍ਰੀਤ ਸਿੰਘ, ਪਿੰਡ ਖੇਮੋਣਾ, ਹੈਪੀ।
0: ਠੀਕ ਹੈ ਜੀ।
2: ਸਰ ਉਹਦਾ ਰਿਕਾਰਡ ਹੈ ਕਿ ਉਹਨੇ 4 ਮਿੰਟ 40 ਸਕਿੰਟਾਂ ਦੇ ਵਿੱਚ ਦੌੜ ਕੰਪਲੀਟ ਕੀਤੀ, ਕਿ ਸਭ ਤੋਂ ਘੱਟ ਟਾਈਮ ਲਿਆ ਔਰ ਉਹ ਸੀ ਪਾਈਟ ਕਾਲਚਰਾਣੀ ਤੋਂ ਟ੍ਰੇਨਿੰਗ ਲੈ ਕੇ ਗਿਆ ਸੀ।
0: ਕਿਆ ਬਾਤ,
2: ਬੜੀ ਮਾਣ ਵਾਲੀ ਗੱਲ ਹੈ। ਔਰ
0: ਉਹ
2: ਬੱਚਾ ਡਾਇਰੈਕਟ ਕਮਾਂਡੋ ਦੇ ਵਿੱਚ ਗਿਆ ਹੈ, ਡਾਇਰੈਕਟ ਕਮਾਂਡੋ ਦੇ ਵਿੱਚ
0: ਡਾਇਰੈਕਟ। ਜੀ ਜੀ ਜੀ
2: ਜੀ। ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਫਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਆ, ਰਿਟਨ ਐਗਜ਼ਾਮ ਅਗਰ ਉਹਨਾਂ ਦਾ ਹੋ ਚੁੱਕਿਆ
0: ਜੀ,
2: ਤਾਂ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਔਰ ਆਪਣੀ ਤਿਆਰੀ ਕਰਨ। ਉਹ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਤਿਆਰੀ ਪਿਆਰ ਕਿਵੇਂ ਕਰਨਾ ਹੈ।
0: ਬਿਲਕੁਲ, ਕਿਉਂਕਿ 2 ਕੁ ਮਹੀਨਿਆਂ ਦਾ ਸਮਾਂ ਹੀ ਹੈ ਜੀ, 15 ਤੋਂ ਬਾਅਦ ਤਾਂ ਉਹ ਫ੍ਰੀ ਹੋਣਗੇ ਤੇ ਫਿਰ 18 ਅਗਸਤ ਨੂੰ ਸ਼ੁਰੂ ਹੀ ਹੋ ਜਾਣਾ, ਹੈ ਨਾ, ਪ੍ਰੋਸੈਸ ਦਾ।
2: ਬਿਲਕੁਲ ਜੀ, ਬਿਲਕੁਲ, ਬਹੁਤ ਘੱਟ
0: ਜੀ ਜੀ। ਕੈਪਟਨ ਸਾਹਿਬ, ਇੱਕ ਗੱਲ ਮੈਂ ਹੋਰ ਪੁੱਛੂਗਾ, ਜਿਵੇਂ ਤੁਸੀਂ

0: ਤੁਹਾਡੇ ਕੋਲ ਆਉਣ। ਹੁਣ ਮੈਨੂੰ ਐਂ ਦੱਸੋ ਵੀ ਤੁਸੀਂ ਟ੍ਰੇਨਿੰਗ ਦੇ ਕੀ ਕੋਈ ਚਾਰਜਸ ਲੈਂਦੇ ਹੋ, ਉੱਥੇ ਰਹਿਣ ਸਹਿਣ ਦਾ ਕੀ ਤੁਹਾਡਾ ਅਰੇਂਜਮੈਂਟ ਹੈ, ਖਾਣ ਪੀਣ ਲਈ ਮੈਸ ਜਾਂ ਹੋਸਟਲ ਦਾ ਅਰੇਂਜਮੈਂਟ ਕੀ ਹੈ?
1: ਜੀ ਇਹ ਪੰਜਾਬ ਗਵਰਨਮੈਂਟ ਦਾ ਅਦਾਰਾ ਹੈ
0: ਜੀ,
1: ਬਹੁਤ ਸੋਹਣੀਆਂ ਬਿਲਡਿੰਗਾਂ ਬਣੀਆਂ
0: ਜੀ,
1: ਬਹੁਤ ਸੋਹਣੀ ਮੈਸ ਹੈ, ਡਾਇਨਿੰਗ ਹਾਲ ਹੈ
0: ਜੀ,
1: ਬੱਚਿਆਂ ਦੇ ਰਹਿਣ ਦਾ, ਖਾਣ ਪੀਣ ਦਾ, ਉਹਨਾਂ ਦੀ ਟ੍ਰੇਨਿੰਗ ਦੀ, ਕਿਸੇ ਪ੍ਰਕਾਰ ਦੀ ਕੋਈ ਵੀ ਫੀਸ ਨਹੀਂ ਹੈ,
0: ਕਿਸੇ ਤਰ੍ਹਾਂ ਦਾ ਕੋਈ ਤੁਸੀਂ ਪੈਸਾ ਨਹੀਂ ਲੈਣਾ।
1: ਪੰਜਾਬ ਗਵਰਨਮੈਂਟ ਵੱਲੋਂ ਬਹੁਤ ਸੋਹਣੀ ਉੱਥੇ ਡਾਇਟ ਦਿੱਤੀ ਜਾਂਦੀ ਹੈ ਇਹਨਾਂ ਨੂੰ
0: ਜੀ,
1: ਬਹੁਤ ਵਧੀਆ ਤਜਰਬੇਕਾਰ ਟੀਚਰਾਂ ਦੁਆਰਾ ਇਹਨਾਂ ਨੂੰ, ਪੀਟੀਆਈ ਦੁਆਰਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ
0: ਜੀ ਜੀ ਜੀ।
1: ਸੋ ਰਹਿਣ ਦਾ ਬਹੁਤ ਵਧੀਆ ਖਾਣਾ ਬਣਦਾ, ਬਹੁਤ ਵਧੀਆ ਰਹਿਣਾ, ਬਹੁਤ ਵਧੀਆ ਮਾਹੌਲ ਹੈ ਕਾਲਜ ਰਾਣੀ ਦੇ ਜੋ ਕੈਂਪ ਦਾ, ਕਿਤੇ ਮੈਂ ਮਤਲਬ ਜਿਹੜੇ ਵੀ ਬੱਚੇ ਉੱਥੇ ਜਾ ਕੇ ਆਏ ਆ ਜਾਂ ਕਿਤੇ ਤੁਹਾਡਾ ਐਕਸਪੀਰੀਅੰਸ ਬਣੀ ਤਾਂ ਉੱਥੇ ਜਾਣ ਦਾ ਫਿਰ ਦੇਖਿਓ, ਬਹੁਤ ਵਧੀਆ ਮਾਹੌਲ ਆ, ਕਿਸੇ ਪ੍ਰਕਾਰ ਦੀ ਕੋਈ ਵੀ ਫੀਸ ਨਹੀਂ
0: ਜੀ ਜੀ ਜੀ ਜੀ ਜੀ। ਕੈਪਟਨ ਲਖਵਿੰਦਰ ਜੀ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛੂਗਾ, ਮੰਨ ਲਓ ਵੀ ਮੈਂ ਹੁਣ ਤੁਸੀਂ ਕਹਿਤਾ ਵੀ ਉੱਥੇ ਫਰੀ ਆਫ ਕੋਸਟ ਹੈ ਹਨਾ ਜੀ, ਟ੍ਰੇਨਿੰਗ ਵੀ ਫਰੀ ਹੈ ਜੀ, ਰਹਿਣ ਸਹਿਣ ਵੀ ਫਰੀ ਹੈ, ਖਾਣ ਪੀਣ ਵੀ ਫਰੀ ਹੈ, ਤਾਂ ਮੈਂ ਆਰਮੀ ਦੇ ਵਿੱਚ ਅਗਨੀਵੀਰ ਦੀ ਰਿਟਨ ਪ੍ਰੀਖਿਆ ਨਹੀਂ ਕਲੀਅਰ ਕਰ ਪਾਇਆ, ਤੁਸੀਂ ਇਸ ਤੋਂ ਬਿਨਾਂ ਵੀ ਕੋਈ ਹੋਰ ਟ੍ਰੇਨਿੰਗ ਦਿੰਦੇ ਹੋ ਵੀ ਤਾਂ ਜੋ ਮੈਂ ਉੱਥੋਂ ਦਾ ਮਾਹੌਲ ਨੂੰ ਆਪਣੇ ਅਨੁਸਾਰ ਮਤਲਬ ਕਿ ਰਹਿਣ ਲਈ ਕਾਬਿਲ ਬਣਾ ਲਾਂ?
1: ਬਿਲਕੁਲ ਜੀ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ। ਕਈ ਬੱਚੇ ਹੁੰਦੇ ਆ ਉਹ ਮੈਡੀਕਲ ਤੌਰ ਤੇ ਜਾਂ ਫਿਜ਼ੀਕਲ ਤੌਰ ਤੇ ਅਨਫਿਟ ਹੁੰਦੇ ਆ, ਸੋ ਉਹਨਾਂ ਬੱਚਿਆਂ ਦੇ ਲਈ ਪੰਜਾਬ ਗਵਰਨਮੈਂਟ ਨੇ ਇੱਕ ਪ੍ਰੋਟਾਟੈਕ ਕੰਪਨੀ ਹੈ ਇੰਟਰਨੈਸ਼ਨਲ, ਜਿਨ੍ਹਾਂ ਦਾ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਹੈ, ਫਿਰ ਉਦੋਂ ਬਾਅਦ ਸੀਪੈਟ ਦੇ ਨਾਲ ਉਹਨਾਂ ਦਾ ਇਸ ਚੀਜ਼ ਦਾ ਤੱਕ ਇਕਰਾਰ ਹੋਇਆ ਕਿ ਭਾਈ ਉਹ ਸਾਨੂੰ ਟ੍ਰੇਨਿੰਗ ਦਿੰਦੇ ਆ ਬੱਚਿਆਂ ਨੂੰ ਸਿਕਿਉਰਿਟੀ ਦੀ, ਸਿਕਿਉਰਿਟੀ ਗਾਰਡ ਦੀ,
0: ਸਿਕਿਉਰਿਟੀ ਗਾਰਡ
1: ਪਿਛਲੇ, ਹਾਂ ਹਰ ਪਿਛਲੇ ਸਾਲ ਵੀ ਸਾਡੇ ਕੋਲ 90 ਵੈਕੈਂਸੀਆਂ ਸੀ, ਉਸ ਤੋਂ ਪਿਛਲੇ ਸਾਲ ਵੀ 90 ਵੈਕੈਂਸੀਆਂ ਸੀ। ਸੋ ਉਹ ਜੋ ਸਰਟੀਫਿਕੇਟ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਪੰਜਾਬ ਗਵਰਨਮੈਂਟ ਦੇ ਥਰੂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਸੋ ਹਰ ਜਿੰਨੇ ਵੀ ਸਾਡੇ ਅਦਾਰੇ ਆ, ਲਿਮਿਟਡ ਅਦਾਰੇ ਜੋ ਸਿਕਿਉਰਿਟੀ ਦੇ ਅਧੀਨ ਬੱਚਿਆਂ ਨੂੰ ਰੱਖਦੇ ਆ, ਸੋ ਜੋ ਸਰਟੀਫਿਕੇਟ ਹੈ ਜੋ ਬਹੁਤ ਵਧੀਆ 40 ਦਿਨਾਂ ਦੀ ਟ੍ਰੇਨਿੰਗ ਲੈ ਕੇ ਉਹ ਬੱਚਾ ਸਰਟੀਫਿਕੇਟ ਪ੍ਰਾਪਤ ਕਰਦਾ ਹੈ, ਔਰ ਜਿੰਨੇ ਵੀ ਲਿਮਿਟਡ ਅਦਾਰੇ ਆ ਸਾਰੇ ਉਹਨਾਂ ਬੱਚਿਆਂ ਨੂੰ ਨੌਕਰੀ ਦੇਣ ਦੇ ਪਾਬੰਦ ਹੁੰਦੇ ਆ, ਕਿਉਂਕਿ ਉਹ ਇੱਕ ਪੰਜਾਬ ਗਵਰਨਮੈਂਟ ਦੀ ਔਰ ਭਾਰਤ ਸਰਕਾਰ ਦੀ ਯੋਜਨਾ ਦੇ ਤਹਿਤ ਉਹ ਸਿਕਿਉਰਿਟੀ ਗਾਰਡ ਦੇ ਕੋਰਸ ਹੈ ਜਿਹੜੇ ਉਹ ਚੱਲਦੇ ਆ, ਉਹ ਬੱਚੇ ਜਿਹੜੇ ਆਪਾਂ ਨੂੰ ਕਿਸੇ ਕਿਸੇ ਕਿੱਤੇ ਦੇ ਵਿੱਚ ਨਹੀਂ ਜਾ ਸਕਦੇ ਤਾਂ ਉਹ ਇਹ ਕੰਮ ਕਰਕੇ ਆਪਣਾ ਰੋਜ਼ਗਾਰ ਚਲਾ ਸਕਦੇ
0: ਜੀ ਜੀ ਜੀ ਜੀ। ਕੈਪਟਨ ਲਖਵਿੰਦਰ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛਾਂਗੇ ਵੀ ਆਰਮੀ, ਪੈਰਾਮਿਲਟਰੀ ਫੋਰਸਿਸ ਜਾਂ ਸਟੇਟ ਪੁਲਿਸ ਵਿੱਚ ਭਰਤੀ ਨਹੀਂ ਹੋਣ ਵਾਲੇ ਵਿਦਿਆਰਥੀਆਂ ਲਈ ਤੁਸੀਂ ਕੀ ਉਹ ਹੋਰ ਉਪਰਾਲੇ ਕਰ ਰਹੇ ਹੋ?
1: ਇਸ ਤੋਂ ਇਲਾਵਾ ਜੀ ਸਾਡੇ ਕੋਲ ਟਾਈਮ ਟੂ ਟਾਈਮ ਕੋਰਸ ਆਉਂਦੇ ਰਹਿੰਦੇ ਆ, ਜਿਵੇਂ ਪਿਛਲੀ ਵਾਰ ਡਰੋਨ ਕੋਰਸ ਆਏ ਸੀ,
0: ਅੱਛਾ
1: ਡਰੋਨ ਦੇ ਜੋ IIT ਰੋਪੜ ਦੇ ਵਿੱਚ ਚਲਾਇਆ ਗਿਆ, ਉਸ ਤੋਂ ਇਲਾਵਾ ਸਾਡੇ ਕੋਲ JCV ਦੇ ਕੋਰਸ ਆਏ ਸੀ ਜੋ ਆਪਣੀ ਲਹੂਆਣਾ ਦੇ ਵਿੱਚ ਜੋ ਆਪਣਾ ਟ੍ਰੇਨਿੰਗ ਸਕੂਲ ਹੈ ਉਹਦੇ ਵਿੱਚ ਚੱਲੇ ਸੀ। ਸੋ ਕਾਫੀ ਟਾਈਮ ਦੇ ਟਾਈਮ ਨਾਲ ਨਾਲ ਪੰਜਾਬ ਗਵਰਨਮੈਂਟ ਦੇ ਉਪਰਾਲੇ ਆ ਜੋ ਚੱਲ ਰਹੇ ਆ ਕਿ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇਣਾ, ਉਹਦੇ ਅਧੀਨ ਇਹ ਕੋਰਸ ਸਾਡੇ ਕੋਲ ਆਉਂਦੇ ਹੀ ਰਹਿੰਦੇ ਆ, ਉਹਨਾਂ ਬੱਚਿਆਂ ਨੂੰ ਅਸੀਂ ਕਾਲ ਕਰਦੇ ਹਾਂ ਜੋ ਪੈਰਾਮਿਲਟਰੀ ਫੋਰਸ ਔਰ ਮਿਲਟਰੀ ਫੋਰਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਨਹੀਂ ਜਾ ਸਕੇ, ਤਾਂ ਉਹ ਬੱਚਿਆਂ ਨੂੰ ਅਸੀਂ ਕਾਲ ਕਰਕੇ ਇਹੋ ਜਿਹੇ ਕੋਰਸਾਂ ਵਾਸਤੇ ਜਾਣਕਾਰੀ ਦਿੰਦੇ ਆ, ਔਰ ਬੱਚੇ ਕਰ ਰਹੇ ਆ, ਉਹ ਕਾਮਯਾਬ ਵੀ ਹੋ ਰਹੇ ਆ, ਬਹੁਤ ਵਧੀਆ ਰਿਜ਼ਲਟ ਉਹਨਾਂ ਦੇ ਸਾਡੇ ਸਾਹਮਣੇ ਆ, ਬੱਚੇ ਆਪਣੀ ਰੋਜ਼ੀ ਰੋਟੀ ਵਧੀਆ ਕਮਾ ਰਹੇ ਆ।
0: ਜੀ ਜੀ ਜੀ ਜੀ। ਕੈਪਟਨ ਲਖਵਿੰਦਰ ਸਿੰਘ ਜੀ ਕੋਈ ਹੋਰ ਤੁਹਾਡੇ ਦਿਲ ਦੀ ਗੱਲ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੇ ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਤਾਂ ਆਖਿਰ ਦੇ ਵਿੱਚ ਤੁਸੀਂ ਉਹ ਵੀ ਗੱਲ ਸ਼ੇਅਰ ਕਰੋ?
1: ਦੇਖੋ ਜੀ ਇਹ ਇੱਕ ਅਜਿਹਾ ਅਦਾਰਾ ਜਿੱਥੇ ਅਗਨੀਵੀਰ ਸਿਰਫ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ,
0: ਬਿਲਕੁਲ
1: ਆਰਮੀ ਦੇ ਨਾਲ ਨਾਲ ਆਰਮੀ ਔਰ ਮਿਲਟਰੀ ਔਰ ਪੈਰਾਮਿਲਟਰੀ।
0: ਮੈਂ ਨਾ ਤੁਹਾਨੂੰ ਥੋੜਾ ਰੁਕਦਾ ਕੈਪਟਨ ਸਾਹਿਬ, ਪਹਿਲਾਂ ਨਾ ਮੈਨੂੰ ਇਹ ਵੀ ਭੁਲੇਖਾ ਸੀਗਾ ਵੀ ਸੀ ਪਾਇਟ ਦੇ ਵਿੱਚ ਜਿਹੜੇ ਆਰਮੀ ਜਾਂ ਪੈਰਾ ਮਿਲਟਰੀ ਫੋਰਸਿਸ ਦੇ ਵਿੱਚ ਜਾਣਾ ਚਾਹੁੰਦੇ ਨੇ, ਇੰਟਰਸਟਡ ਨੇਗੇ ਯੁਵਾ ਸਾਥੀ, ਉਹੀ ਇਕੱਲੇ ਉੱਥੇ ਜਾ ਕੇ ਆਪਣਾ ਮਤਲਬ ਕਿ ਟ੍ਰੇਨਿੰਗ ਲੈ ਕੇ ਵਧੀਆ ਭਵਿੱਖ ਬਣਾ ਸਕਦੇ ਨੇ, ਪਰ ਆ ਤੁਸੀਂ ਵੱਡੀ ਗੱਲ ਔਰ ਵਧੀਆ ਗੱਲ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕੀਤੀ ਜੀ।
1: ਇਹਦੇ ਨਾਲ ਨਾਲ ਦੇਖੋ ਮਿਲਟਰੀ ਔਰ ਪੈਰਾਮਿਲਟਰੀ, ਪੈਰਾਮਿਲਟਰੀ ਦੇ ਵਿੱਚ ਜਿੰਨੀਆਂ ਵੀ ਸਾਡੇ ਪੈਰਾਮਿਲਟਰੀ ਫੋਰਸਿਸ ਆ ਜੈਸੇ CRP, BSF, IIT, ਦੂਸਰਾ ITBP, ਅਸਾਮ ਰਾਈਫਲ, ਤਿੱਬਤ ਰਾਈਫਲ, ਤਮਾਮ ਜਿੰਨੀਆਂ ਵੀ ਸਾਡੇ ਪੈਰਾਮਿਲਟਰੀ ਫੋਰਸ ਆ ਉਹਨਾਂ ਦੀ ਪੇਪਰ ਦੀ ਤਿਆਰੀ, ਫਿਜ਼ੀਕਲ ਦੀ ਤਿਆਰੀ। ਇਸ ਤੋਂ ਇਲਾਵਾ ਸਟੇਟ ਪੁਲਿਸ, ਪੰਜਾਬ ਪੁਲਿਸ ਹੋ ਗਈ, ਚੰਡੀਗੜ੍ਹ ਪੁਲਿਸ ਹੋ ਗਈ, ਦਿੱਲੀ ਪੁਲਿਸ ਹੋ ਗਈ, ਉਹਨਾਂ ਬੱਚਿਆਂ ਦੇ ਪੇਪਰ ਦੀ ਤਿਆਰੀ, ਫਿਜ਼ੀਕਲ ਦੀ ਤਿਆਰੀ।
0: ਬਿਲਕੁਲ।
1: ਫਿਰ ਸਾਡੇ ਜਿੰਨੇ ਵੀ ਜੇਲ੍ਹ ਵਾਰਡਨ ਹੋ ਗਏ ਜਾਂ ਸਾਡੇ ਫਾਇਰ ਬ੍ਰਿਗੇਡ ਦੇ ਵਿੱਚ ਜੋ ਫਾਇਰਮੈਨ ਭਰਤੀ ਹੁੰਦੇ ਆ ਉਹਨਾਂ ਦੇ ਪੇਪਰ ਦੀ ਤਿਆਰੀ, ਉਹਨਾਂ ਨੂੰ ਫਿਜ਼ੀਕਲ, ਕਿਉਂਕਿ ਹਰ ਖਿੱਤੇ ਦਾ ਫਿਜ਼ੀਕਲ ਹੈ ਜੀ ਉਹ ਅਲੱਗ ਅਲੱਗ ਹੈ, ਆਰਮੀ ਦਾ ਫਿਜ਼ੀਕਲ ਦਾ ਹੋਰ ਸਟੈਂਡਰਡ ਹੈ, ਜਿਹੜੇ ਪੈਰਾਮਿਲਟਰੀ ਫੋਰਸ ਹੈ ਉਹਨਾਂ ਦਾ ਹੋਰ ਸਟੈਂਡਰਡ ਹੈ,
0: ਬਿਲਕੁਲ,
1: ਜੋ ਸਾਡੇ ਜੇਲ੍ਹ ਵਾਰਡਨ ਹੈ ਇਹਨਾਂ ਦਾ ਸਟੈਂਡਰਡ ਹੋਰ ਹੈ, ਲੇਕਿਨ ਜੋ ਫਾਇਰਮੈਨ ਦਾ ਦੇਖੋ ਤੁਸੀਂ ਇਹਨਾਂ ਦੇ

ਫਿਜ਼ੀਕਲ ਬਹੁਤ ਹਾਰਡ ਹੈ, ਸੋ ਇਹਨਾਂ ਦਾ ਸਟੈਂਡਰਡ ਹੋਰ ਹੈ। ਸੋ ਸਾਡੇ ਕੋਲ ਹਰ ਪ੍ਰਕਾਰ ਦੇ ਜਿੰਨੇ ਵੀ ਫਿਜ਼ੀਕਲ ਜਾਂ ਰਿਟਨ ਟੈਸਟ ਹੁੰਦੇ ਆ ਉਹਨਾਂ ਦੀ ਪ੍ਰੋਪਰ ਕਿਸ ਤਰੀਕੇ ਦੇ ਪੇਪਰ ਆਉਣੇ ਆ, ਕਿਸ ਤਰੀਕੇ ਦੀ ਉਹਨਾਂ ਦੀ ਫਿਜ਼ੀਕਲ ਟ੍ਰੇਨਿੰਗ ਉਹਨਾਂ ਨੂੰ ਕਰਵਾਉਣੀ ਆ, ਉਹ ਤਜਰਬੇ ਸਾਡੇ ਕੋਲ ਉਹਨਾਂ ਦੀ ਜਿੰਨੀ ਵੀ ਗਾਈਡਲਾਈਨ ਹੈ ਉਹ ਪਹੁੰਚੀ ਵੀ ਹੈ, ਪਰ ਅਸੀਂ ਉਸੇ ਤਰੀਕੇ ਦੇ ਨਾਲ ਹੀ ਬੱਚਿਆਂ ਨੂੰ ਤਿਆਰੀ ਕਰਾਉਂਦੇ ਆ। ਇੱਥੋਂ ਤੱਕ ਕਿ ਰੇਲਵੇ ਪੁਲਿਸ ਦੇ ਜਿੰਨੇ ਵੀ ਰੇਲਵੇ ਪੁਲਿਸ ਦੇ ਵਿੱਚ ਵੀ ਜਿਹੜੇ ਬੱਚੇ ਭਰਤੀ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਇਸ ਚੀਜ਼ ਦੀ ਟ੍ਰੇਨਿੰਗ ਤਕਰੀਬਨ ਮਤਲਬ ਹਰ ਪ੍ਰਕਾਰ ਦੀ

0: ਹੁੰਦੇ ਆ ਉਹਨਾਂ ਨੂੰ ਵੀ ਅਸੀਂ ਇਸ ਚੀਜ਼ ਦੀ ਟ੍ਰੇਨਿੰਗ ਤਕਰੀਬਨ ਮਤਲਬ ਹਰ ਪ੍ਰਕਾਰ ਦੀ ਜਿਹੜੀ ਟ੍ਰੇਨਿੰਗ ਹੈ ਉਹਦੇ ਪੇਪਰ ਦੀ ਤਿਆਰੀ ਚਾਹੇ ਫਿਜ਼ੀਕਲ ਦੀ ਤਿਆਰੀ ਔਰ ਅਸੀਂ ਇੱਥੇ ਬੜੀ ਤਸੱਲੀ ਦੇ ਨਾਲ ਬੜੇ ਪਿਆਰ ਦੇ ਨਾਲ ਬੱਚਿਆਂ ਦੇ ਨਾਲ ਹੁੰਦਾ ਔਰ ਬਹੁਤ ਸੋਹਣੇ ਰਿਜ਼ਲਟ ਹੈ ਜਿਹੜੇ ਸਾਡੇ ਸੀਪੈਟ ਕਾਲਜ ਰਾਣੀ ਦੇ ਨਿਕਲ ਕੇ ਸਾਹਮਣੇ
1: ਆ ਰਹੇ ਆ। ਤੁਸੀਂ ਕੈਪਟਨ ਲਖਵਿੰਦਰ ਸਿੰਘ ਜੀ ਇੱਕ ਵਾਰੀ ਫੇਰ ਇਸਦਾ ਐਗਜੈਕਟ ਮਤਲਬ ਕਿ ਪ੍ਰੋਪਰ ਐਡਰੈਸ ਦੱਸ ਦਿਓ, ਜੇ ਕਿਸੇ ਨੇ ਬਠਿੰਡਾ ਤੋਂ ਆਉਣਾ ਹੋਵੇ ਤਾਂ ਉਹ ਕਿਸ ਤਰ੍ਹਾਂ ਸੀਪੈਟ ਕਾਲਜ ਰਾਣੀ ਪਹੁੰਚ ਸਕਦਾ ਹੈ?
0: ਦੇਖੋ ਬਠਿੰਡਾ ਦੇ ਵਿੱਚੋਂ ਜਿਸ ਜੋ ਵੀ ਲੰਬੀ ਬਾਦਲ ਲੰਬੀ ਸਾਈਡ ਨੂੰ ਜੋ ਬੱਸਾਂ ਜਾਂਦੀਆਂ ਪਹਿਲਾਂ ਘੁੱਦਾ ਤੋਂ ਨੰਦਗੜ ਤੋਂ ਨਾਲ ਆ ਜਾਂਦੀ ਹੈ ਇਹ ਕਾਲਚਰਾਣੀ ਬਾਦਲ ਉੱਥੋਂ ਤਕਰੀਬਨ ਬਹੁਤ ਹੀ ਸਾਡਾ ਮਸ਼ਹੂਰ ਪਿੰਡ ਹੈ, ਸਿਆਸੀ ਪਿੰਡ ਹੈ ਬਾਦਲ, ਉੱਥੋਂ 5 ਕਿਲੋਮੀਟਰ ਰਹਿ ਜਾਂਦਾ ਤੋਂ ਪਹਿਲਾਂ ਕਾਲਚਰਾਣੀ ਆਉਂਦਾ ਤੋਂ ਕਾਲਚਰਾਣੀ ਉਹ ਬੱਸ ਵਾਲਿਆਂ ਨੂੰ ਜੇ ਆਪਾਂ ਦੱਸਾਂਗੇ ਕਿ ਅਸੀਂ ਸੀ ਪੈਡ ਜਾਣਾ ਤੋਂ ਬਿਲਕੁਲ ਗੇਟ ਦੇ ਸਾਹਮਣੇ ਉਤਾਰ ਕੇ ਜਾਂਦੇ ਆ।
1: ਘੁੱਦਾ ਵੈਸੇ ਵੀ ਤੁਹਾਡਾ ਮੈਂ ਇੱਥੇ ਗੱਲ ਰੋਕਦੇ ਹਾਂ, ਘੁੱਦੇ ਸੈਂਟਰ ਯੂਨੀਵਰਸਿਟੀ ਆਉਣ ਨਾਲ ਵੀ ਇਸ ਰੋਡ ਤੇ ਹੁਣ ਪੂਰੀ ਮਤਲਬ ਕਿ ਆਵਾਜਾਈ ਰਹਿੰਦੀ ਹੈ, ਕੋਈ ਆਉਣ ਜਾਣ ਚ ਕੋਈ ਦਿੱਕਤ ਨਹੀਂ ਆਊਗੀ ਕਿਸੇ?
0: ਨਹੀਂ ਜੀ, ਫੋਰ ਵੇ ਲਾਈਨ ਹੈ, ਕੋਈ ਪ੍ਰੋਬਲਮ ਨਹੀਂ, ਰੋਡ ਬਹੁਤ ਸੋਹਣੇ ਬਣੇ ਵੀ ਹੈ ਔਰ ਬਹੁਤ ਦੂਰੋਂ ਦੂਰੋਂ ਤਕਰੀਬਨ ਪੂਰੇ ਏਰੀਏ ਦੇ ਬੱਚੇ ਸਾਡੇ ਕੋਲ ਆਉਂਦੇ ਆ। ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਆਕਾਸ਼ਵਾਣੀ ਬਠਿੰਡਾ ਦਾ ਕਿ ਟਾਈਮ ਟੂ ਟਾਈਮ ਤੁਸੀਂ ਸਾਡੀਆਂ ਗੱਲਾਂ ਜੋ ਮਤਲਬ ਆਮ ਲੋਕਾਂ ਤੱਕ ਪਹੁੰਚਾਉਂਦੇ ਆ ਔਰ ਜੋ ਪੰਜਾਬ ਗਵਰਨਮੈਂਟ ਦਾ ਇੱਕ ਉਪਰਾਲਾ ਹੈ ਯੁੱਧ ਨਸ਼ਿਆਂ ਵਿਰੁੱਧ,
1: ਬਿਲਕੁਲ
0: ਉਸ ਕੰਮ ਨੂੰ ਆਕਾਸ਼ਵਾਣੀ ਬਠਿੰਡਾ ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਤੱਕ ਕੇ ਮੈਸੇਜ ਪਹੁੰਚਾਉਂਦਾ ਹੈ। ਜਦੋਂ ਕੋਈ ਸਾਡੇ ਵਰਗੇ ਕਿਸੇ ਬੁਲਾਰੇ ਨੂੰ ਬੁਲਾਇਆ ਜਾਂਦਾ ਕਿ ਭਾਈ ਤੁਸੀਂ ਨਸ਼ਿਆਂ ਨੂੰ ਛੱਡੋ, ਤੁਹਾਡੇ ਕੋਲ ਕੋਈ ਕੰਮ ਨਹੀਂ, ਤੁਸੀਂ ਕਾਲਚਰਾਣੀ ਬਠਿੰਡਾ ਪਹੁੰਚ ਕੇ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾਓ ਕਿ ਇਸ ਤਰੀਕੇ ਦੀ ਮੇਰੀ ਕੁਆਲੀਫਿਕੇਸ਼ਨ ਹੈ, ਮੈਨੂੰ ਕੋਈ ਮੇਰੇ ਲਾਇਕ ਕੋਈ ਕੋਰਸ ਕੋਈ ਕਲਾਸਿਸ ਆਉਂਦੀ ਹੈ ਤਾਂ ਸਾਨੂੰ ਦੱਸੋ, ਪ੍ਰੋਪਰ ਅਸੀਂ ਉਹ ਬੱਚੇ ਦੀ ਰਜਿਸਟ੍ਰੇਸ਼ਨ ਕਰਦੇ ਹਾਂ। ਜਦੋਂ ਵੀ ਸਾਡੇ ਕੋਲ ਕੋਈ ਕੋਰਸ ਕਲਾਸਿਸ ਜਾਂ ਕੋਈ ਸਿਕਿਉਰਿਟੀ ਗਾਰਡ ਦੇ ਕੋਰਸ ਹੁੰਦੇ ਆ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਕਾਲ ਕਰਦੇ ਹਾਂ,
1: ਬਿਲਕੁਲ
0: ਤੇਰੇ ਮੁਤਾਬਿਕ ਕੋਰਸ ਆਇਆ ਤੂੰ ਸਾਡੇ ਕੋਲ ਪਹੁੰਚ ਔਰ ਇਹ ਕੋਰਸ ਨੂੰ ਕਰ, ਪੰਜਾਬ ਗਵਰਨਮੈਂਟ ਦਾ ਇੱਕ ਮੁਫਤ ਜੋ ਤੁਹਾਡਾ ਯੁਵਾ ਸਾਥੀਆਂ ਲਈ ਖੋਲਿਆ ਆਧਾਰ ਹੈ ਉਹਦਾ ਫਾਇਦਾ ਲਓ
1: ਜੀ। ਇੱਕ ਗੱਲ ਨਾ ਬਿਲਕੁਲ ਜਿਹੜੀ ਮੇਰੇ ਜ਼ਿਹਨ ਚ ਵਾਰੀ ਵਾਰੀ ਆ ਰਹੀ ਸੀ ਮੈਂ ਪੁੱਛਣਾ ਜ਼ਰੂਰ ਚਾਹੂੰਗਾ ਵੀ ਤੁਸੀਂ ਜਿਵੇਂ ਦੱਸਤਾ ਵੀ ਇਹ ਇੱਥੇ ਲੜਕੀਆਂ ਲਈ ਵੀ ਕੁਝ ਖਾਸ ਇੰਤਜ਼ਾਮ ਹੈ, ਉੱਥੇ ਪੁਖਤਾ ਅਰੇਂਜਮੈਂਟ ਹੈ ਜੀ ਤੁਹਾਡੇ ਕੋਲ?
0: ਦੇਖੋ ਜੀ, ਲੜਕੀਆਂ ਦਾ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਹੋਸਟਲ ਸੁਵਿਧਾ ਤਾਂ ਨਹੀਂ ਹੈ
1: ਜੀ,
0: ਲੇਕਿਨ ਮਾਰਨਿੰਗ ਟਾਈਮ ਜਿਵੇਂ ਸਵੇਰੇ ਕਲਾਸ ਜਦੋਂ ਸ਼ੁਰੂ ਹੁੰਦੀ ਹੈ ਸਾਡੀ ਤਕਰੀਬਨ 9 ਵਜੇ ਤੋਂ ਲੈ ਕੇ 12:40 ਤੱਕ ਸਾਡੀ ਰਿਟਨ ਕਲਾਸ ਹੈ ਜੋ ਸ਼ੁਰੂ ਹੁੰਦੀ ਹੈ।
1: ਨਹੀਂ ਉਹ ਜਿਹੜੀ
0: ਕਲਾਸਰੂਮ ਡਿਜੀਟਲ ਕਲਾਸਰੂਮ ਹੈ ਬਹੁਤ ਹੀ ਮਤਲਬ ਤਰੀਕੇ ਦੇ ਨਾਲ ਸਾਡੇ ਕੋਲ ਜਿੰਨੇ ਵੀ ਸਟਾਫ ਹੈ ਜੋ ਟੀਚਰ ਹੈ ਬਹੁਤ ਹੀ ਪੜ੍ਹੇ ਲਿਖੇ ਔਰ ਬਹੁਤ ਹੀ ਸੂਝਵਾਨ ਟੀਚਰ ਜੋ 12:40 ਤੱਕ ਕਲਾਸ ਚਲਾਉਂਦੇ ਆ। ਲੜਕੀਆਂ ਦੀ ਗੱਲ ਆਈ ਸੀਗੀ ਵਿੱਚ, ਲੜਕੀਆਂ ਕਲਾਸ ਅਟੈਂਡ ਕਰ ਸਕਦੀਆਂ, ਮਾਪੇ ਛੱਡ ਕੇ ਜਾਂਦੇ ਆ, ਵੀ
1: ਹੈਗੇ ਆ ਜੀ ਹੁਣ ਲੜਕੀਆਂ ਤੁਹਾਡੇ ਕੋਲ ਤਿਆਰੀ ਕਰ ਰਹੀਆਂ ਨੇ ਰਿਟਨ ਪੇਪਰ ਦੀ?
0: ਬਿਲਕੁਲ ਜੀ, ਅਗਨੀਵੀਰ ਦੇ ਵਿੱਚ ਸਾਡੇ ਕੋਲ ਘੱਟ ਤੋਂ ਘੱਟ 40 ਬੱਚੀਆਂ ਸੀਗੀਆਂ ਜੋ ਆਪਣੇ ਮਤਲਬ ਸਾਧਨ ਤੇ ਆਉਂਦੇ ਸੀ, ਕਲਾਸ ਅਟੈਂਡ ਕਰਕੇ ਆਪਣੇ ਸਾਧਨ ਤੇ ਵਾਪਸ ਚਲੀਆਂ ਜਾਂਦੀਆਂ ਸੀ, ਜਾਂ ਮਾਪੇ ਲੈ ਕੇ ਆਉਂਦੇ ਸੀ ਜਾਂ ਉਹ ਬਾਈ ਬੱਸ ਉਹ ਉਹਨਾਂ ਦਾ, ਅਸੀਂ ਕੈਂਪ ਦੇ ਅੰਦਰ ਹੈ ਸਾਡੇ ਕੋਲ ਅਸੀਂ ਬੱਚਿਆਂ ਦੀ ਜਵਾਬਦਾਰੀ ਹੈ ਕਿਉਂਕਿ ਸਾਡੇ ਕੋਲ ਅੰਦਰ ਹੋਸਟਲ ਸੁਵਿਧਾ ਬੱਚਿਆਂ ਦੀ ਨਹੀਂ
1: ਹੈ। ਪਰ ਫਿਰ ਵੀ ਲੜਕੀਆਂ ਇੰਨੀ ਵੱਡੀ ਤਾਦਾਦ ਦੇ ਵਿੱਚ ਆਣਾ ਇਸ ਗੱਲ ਨੂੰ ਸਿੱਧ ਕਰਦਾ ਵੀ ਉੱਥੇ ਪੂਰੀ ਤਰ੍ਹਾਂ ਡਿਸਿਪਲਨ ਹੈ ਔਰ ਪੂਰੀ ਲਗਨ ਮਿਹਨਤ ਦੇ ਨਾਲ ਤੁਸੀਂ ਕੈਪਟਨ ਲਖਵਿੰਦਰ ਸਿੰਘ ਜੀ ਲੱਗੇ ਹੋਏ ਹੋ ਨੌਜਵਾਨ ਸਾਥੀਆਂ ਨੂੰ ਮਤਲਬ ਕਿ ਇੱਕ ਸਹੀ ਸੇਧ ਦੇਣ ਦੇ ਵਿੱਚ।
0: ਬਹੁਤ ਬਿਲਕੁਲ ਜੀ, ਸਾਡੇ ਵੱਲੋਂ ਤਾਂ ਇਹੀ ਰਹਿੰਦਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਆਵਾਜ਼ ਪਹੁੰਚੇ, ਵੱਧ ਤੋਂ ਵੱਧ ਜਿੰਨਾ ਵੀ ਸਾਡਾ ਯੁਵਾ ਸਾਥੀ ਹੈ ਜਿੰਨੇ ਵੀ ਆ ਅੱਜ ਦੇ ਦਿਨ ਜੋ ਇੱਕ ਨਸ਼ਿਆਂ ਦੀ ਲਹਿਰ ਚੱਲ ਰਹੀ ਹੈ ਉਹ ਤੋਂ ਬਚਣ ਔਰ ਆਪਣੇ ਇਸ ਤਰੀਕੇ ਦੇ ਕੋਰਸਾਂ ਦੇ ਵਿੱਚ ਹਿੱਸਾ ਲੈਣ ਔਰ ਕਾਮਯਾਬ ਹੋਣ।
1: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਕੈਪਟਨ ਲਖਵਿੰਦਰ ਸਿੰਘ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ।
0: ਬਹੁਤ ਬਹੁਤ ਧੰਨਵਾਦ ਜੀ, ਬਠਿੰਡਾ ਆਕਾਸ਼ਵਾਣੀ ਦਾ, ਤੁਹਾਡੇ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਜੀ, ਸ਼ੁਕਰੀਆ। ਇਹ ਸੀ ਸਾਡੇ ਨਾਲ ਜੁੜੇ ਕੈਪਟਨ ਲਖਵਿੰਦਰ ਸਿੰਘ, ਇੰਚਾਰਜ ਸੀਪੈਟ ਕਾਲਚਰਾਣੀ ਜ਼ਿਲ੍ਹਾ ਬਠਿੰਡਾ ਤੋਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਂਗੇ ਕੁਝ ਸੰਦੇਸ਼ ਅਤੇ ਉਸ ਤੋਂ ਬਾਅਦ ਸੁਣਾਂਗੇ ਗੀਤ।
2: ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
5: ਉਹ ਕਿਵੇਂ, ਕੀ ਗੱਲ ਹੋ ਗਈ?
4: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
5: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
4: ਨਾ ਉਹ ਕਿਸ ਤਰ੍ਹਾਂ ਬਾਈ?
5: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ

0: ਵਾਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
1: ਬਈ ਇਹਦੇ ਲਈ ਕਰਨਾ ਕੀ ਪਊਗਾ?
0: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਕਹਿ ਕੇ ਥੱਕ ਗਿਆ।
3: ਕੀ ਹੋਇਆ?
2: ਨਵਾਂ ਕਿਟਬੈਗ ਚਾਹੀਦਾ ਹੈ।
3: ਤਾਂ ਪਹਿਲਾਂ ਕਪਤਾਨ ਨੂੰ ਕਹੋ, ਜੇ ਨਾ ਸੁਣੇ ਤਾਂ ਮੈਨੇਜਰ ਨੂੰ।
2: ਕਰੈਕਟ।
3: ਤਾਂ ਇਸੇ ਤਰ੍ਹਾਂ ਪਹਿਲਾਂ ਸ਼ਿਕਾਇਤ ਬੈਂਕ ਨੂੰ ਕਰੋ, 30 ਦਿਨਾਂ ਦੇ ਅੰਦਰ ਕੋਈ ਜਵਾਬ ਜਾਂ ਹੱਲ ਨਾ ਮਿਲਣ ਤੇ CMS ਪੋਰਟਲ ਤੇ ਸ਼ਿਕਾਇਤ ਕਰੋ। ਸੋ ਪਹਿਲਾਂ ਬੈਂਕ ਫਿਰ CMS ਪੋਰਟਲ, ਨਹੀਂ ਤਾਂ ਸ਼ਿਕਾਇਤ ਹੋਵੇਗੀ ਨਾ ਮਨਜ਼ੂਰ। ਚਲੀਏ, ਲੈ ਆ ਗਿਆ ਨਵਾਂ ਕਿਟਬੈਗ। RBI ਕਹਿੰਦਾ ਹੈ
4: ਪਹਿਲਾਂ ਆਪਣਾ ਬੈਂਕ ਫਿਰ RBI ਓਮਬੁਡਸਮੈਨ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਰਜਰੀ ਸਵੇਰ। ਪ੍ਰੋਗਰਾਮ ਦੇ ਵਿਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸਰਜਰੀ ਸਵੇਰ ਖਤਮ ਕਰਨ ਦੀ ਹੁਣ ਆਗਿਆ। ਬਹੁਤ ਬਹੁਤ ਧੰਨਵਾਦ।

0: ਆਰਥਿਕਤਾ ਨਾਲ ਅਹਿਮ ਵਪਾਰ ਸਮਝੌਤੇ ਕੀਤੇ ਨੇ ਅਤੇ ਵਿਕਾਸ, ਟੈਕਨੋਲੋਜੀ, ਜਲਵਾਯੂ ਅਤੇ ਆਲਮੀ ਸਾਊਥ ਦੀਆਂ ਤਰਜੀਹਾਂ ਸਮੇਤ ਵਿਸ਼ਵ ਮੁੱਦਿਆਂ ਤੇ ਇੱਕ ਵਧੇਰੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉਭਰਿਆ ਏ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਪਰਿਵਰਤਨਸ਼ੀਲ ਸ਼ਾਸਨ, ਆਲਮੀ ਦੱਖਣ ਲਈ ਉਨ੍ਹਾਂ ਦੀ ਵਕਾਲਤ ਅਤੇ ਇੱਕ ਸਮਾਵੇਸ਼ੀ ਤੇ ਆਰਥਿਕ ਤੌਰ ਤੇ ਗਤੀਸ਼ੀਲ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਵੀ ਕੀਤੀ ਏ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਨਾਇਕੇ ਨੇ ਇੱਕ ਪੱਤਰ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੇ ਸ੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪਾਪੂਆ ਨੂ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਇੱਕ ਨਿੱਜੀ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਆਦਰਸ਼ ਅਤੇ ਲੀਡਰਸ਼ਿਪ ਦੀ ਇੱਕ ਮਿਸਾਲ ਦੱਸਿਆ। ਇਸ ਤੋਂ ਇਲਾਵਾ ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਆਲਮੀ ਮਾਮਲਿਆਂ ਤੇ ਇੱਕ ਮੋਹਰੀ ਆਵਾਜ਼ ਵਜੋਂ ਉਭਰਿਆ ਏ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸਕ ਮੀਲ ਪੱਥਰ ਸਿਰਫ ਅਹੁਦੇ ਤੇ ਰਹਿਣ ਦੇ ਸਮੇਂ ਦਾ ਮਾਪ ਨਹੀਂ ਏ, ਸਗੋਂ ਰਾਸ਼ਟਰੀ ਵਿਕਾਸ ਯਾਤਰਾ ਵਿਚ ਇਕ ਪਰਿਵਰਤਨਸ਼ੀਲ ਯੁੱਗ ਦਾ ਝਲਕਾਰਾ ਏ। ਉਨ੍ਹਾਂ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਅਗਵਾਈ ਹੇਠ ਹਰ ਖੇਤਰ ਵਿਚ ਸ਼ਾਨਦਾਰ ਤਰੱਕੀ ਦੇਖੀ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ, ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਜ਼ਾਦ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਸ਼ਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਤੇ ਬਿਜਲੀ ਮੰਤਰੀ ਮਨੋਹਰ ਲਾਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਏ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਅੱਜ ਨਵੀਂ ਦਿੱਲੀ ਵਿਚ ਮੀਟਿੰਗ ਹੋਏਗੀ। ਇਸ ਵਿਚ ਸਰਕਾਰ ਤੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਏਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੇ ਮੀਟਿੰਗ ਵਿਚ ਸ਼ਾਮਲ ਹੋਣ ਦੀ ਉਮੀਦ ਏ। ਸਾਰੇ 22 NDA ਸ਼ਾਸਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਸ਼ੁਰੂ ਹੋ ਰਹੇ 2 ਦਿਨਾਂ ਸਰਕਾਰੀ ਦੌਰੇ ਤੇ ਬੁਲਗੇਰੀਆ ਤੇ ਫਿਨਲੈਂਡ ਜਾ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾਕਟਰ ਜੈਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਤੇ ਵਿਚਾਰ ਵਟਾਂਦਰਾ ਕਰਨਗੇ। ਦੂਜੇ ਪੜਾਅ ਵਿਚ ਡਾਕਟਰ ਜੈਸ਼ੰਕਰ ਫਿਨਲੈਂਡ ਵਿਚ 14ਵੇਂ ਕੁਲਤਾਰਨਤਾ ਸੰਵਾਦ ਵਿਚ ਹਿੱਸਾ ਲੈਣਗੇ। ਇਸ ਸੰਵਾਦ ਦਾ ਵਿਸ਼ਾ ਇੱਕ ਬਦਲਦੀ ਦੁਨੀਆ, ਆਲਮੀ ਖੇਤਰੀ ਦੇ ਸਥਾਨਕ ਦ੍ਰਿਸ਼ਟੀਕੋਣ ਏ। ਡਾਕਟਰ ਜੈਸ਼ੰਕਰ ਫਿਨਲੈਂਡ ਦੇ ਵਿਦੇਸ਼ ਮੰਤਰੀ ਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਤਹਿਤ 30,000 ਕਰੋੜ ਰੁਪਏ ਅਲਾਟ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692 ਕਰੋੜ ਰੁਪਏ ਦੀ ਅੰਤਰਿਮ ਅਲਾਟਮੈਂਟ ਜਾਰੀ ਕੀਤੀ ਗਈ ਏ। ਇਸ ਦੇ ਨਾਲ ਕੁੱਲ ਅਲਾਟਮੈਂਟ 1.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਏਗੀ। ਸ੍ਰੀ ਚੌਹਾਨ ਨੇ ਵਿਕਸਿਤ ਭਾਰਤ GRAM G ਨੂੰ ਲਾਗੂ ਕਰਨ ਸਬੰਧੀ ਰਾਜਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਦੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਗੱਲ ਕਹੀ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਤਿਆਰੀਆਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 26 ਰਾਜਾਂ ਨੇ ਬਜਟ ਪ੍ਰਬੰਧ ਕੀਤੇ ਨੇ, ਜਦੋਂ ਕਿ ਝਾਰਖੰਡ, ਕਰਨਾਟਕਾ, ਤੇਲੰਗਾਨਾ ਤੇ ਮਿਜ਼ੋਰਮ ਨੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਦੀ ਵੰਡ ਨਹੀਂ ਕਟਾਈ ਗਈ ਏ।
2: किसी भी राज्य का मैं एक बताना चाहता हूँ, ये आशंकाएं कई बार लोग व्यक्त करते थे, इसका कम हो जाएगा, उसका कम हो जाएगा, किसी का कम नहीं हुआ है। ये जो हमने दिया है 60% ही पिछले साल मनरेगा का जो एलोकेशन था, लगभग

ਪਾਤਸ਼ਾਹ ਦਾ ਸਾਰਾ ਪਰਿਵਾਰ ਆਪਣੇ ਮਹੱਲਾ ਵਿੱਚ ਬੈਠਾ ਹੈ। ਛੋਟੇ ਸਾਹਿਬਜ਼ਾਦੇ ਇੱਕ ਪਾਸੇ ਬੈਠੇ ਹੈ, ਵੱਡੇ ਸਾਹਿਬਜ਼ਾਦੇ ਇੱਕ ਪਾਸੇ ਬੈਠੇ ਹੈ, ਤਿੰਨੇ ਮਾਤਾਵਾਂ ਇੱਕ ਪਾਸੇ ਬੈਠੀਆਂ, ਮਾਤਾ ਗੁਜਰ ਕੌਰ ਜੀ ਇੱਕ ਪਾਸੇ ਬੈਠੇ ਆ। ਮਾਤਾ ਜੀਤੋ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਆਪਣੇ ਪੁੱਤਰਾਂ ਦੇ ਮੰਗਣਾਂ ਦੀ ਆਵਾਜ਼ ਜਿਸ ਤਰ੍ਹਾਂ ਕਿਹਾ ਉਸ ਸਮੇਂ ਦੇ ਹਾਲ ਨੂੰ

ਜੀ ਦੋਸਤੋ, ਪ੍ਰੋਗਰਾਮ ਸੁਣ ਰਹੇ ਹੋ ਮਹਿਕ ਪੰਜਾਬ ਦੀ, ਢਾਡੀ ਗੁਰਦੀਪ ਸਿੰਘ ਮੱਲਣ ਅਤੇ ਢਾਡੀ ਜੱਥੇ ਨੂੰ ਸੁਣਦੇ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਮੁਤਾਬਿਕ 8:59 ਤੇ 48 ਸਕਿੰਟ ਹੋਏ ਨੇ ਹੁਣ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਰੀਲੇ ਕਰਾਂਗੇ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਤੋਂ ਪ੍ਰੋਗਰਾਮ ਆਜ ਕੇ ਫਨਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 10:22 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੀਤ ਪਟਾਰਾ। ਅੱਜ ਦਾ ਪ੍ਰੋਗਰਾਮ ਆਧਾਰਿਤ ਹੈ ਜੀ ਪੁਰਾਣੇ ਅਤੇ ਮੱਧ ਵਰਗ ਦੇ ਗੈਰ ਪੰਜਾਬੀ ਫਿਲਮੀ ਗੀਤਾਂ 'ਤੇ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪਵਨਦੀਪ ਦੇ ਗਾਏ ਇਸ ਗੀਤ ਨਾਲ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ, ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
3: ਪ੍ਰੋਗਰਾਮ ਦੇ ਤਹਿਤ ਹੁਣ ਸੁਣਦੇ ਹਾਂ ਜੀ ਆਪਾਂ ਸਰਦੂਰ ਸਿਕੰਦਰ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

0: ਓ ਛੋੜੂ ਪੰਜਾਬ ਪੁਲਿਸ ਕੇਸ ਨੀ ਬੰਦੇ ਬਣਾਉਂਦੀਆਂ ਓਏ ਬੰਦੇ ਬਣਾਉਂਦੀਆਂ ਓਏ
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਲਜੀਤ ਦੁਸਾਂਝ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਆਓ ਹੁਣ ਸੁਣਦੇ ਹਾਂ ਆਪਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

0: ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
2: ਜੀ ਦੋਸਤੋ, ਪ੍ਰੋਗਰਾਮ ਦੇ ਤਹਿਤ ਹੁਣ ਸੁਣਦੇ ਹਾਂ ਆਪਾਂ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 10:59 ਤੇ 32 ਸਕਿੰਟ ਹੋਏ ਨੇ। ਠੀਕ 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਤੁਸੀਂ ਸੁਣੋਗੇ ਰੇਨਬੋ ਦਿੱਲੀ ਦੇ ਪ੍ਰਸਾਰਣ। ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

ਹੁਣ ਤੁਸੀਂ ਸੁਣ ਰਹੇ ਸੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 35 ਸਕਿੰਟ ਦਾ ਸਮਾਂ ਹੋ ਚੁੱਕਾ ਹੈ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ

0: ਛੱਡੋ ਪੰਜਾਬ ਪੁਲਿਸ ਕੇਸ ਨੇ ਬੰਦੇ ਬਣਾਉਂਦੀਆਂ ਓਏ ਬੰਦੇ ਬਣਾਉਂਦੀਆਂ ਓਏ
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਲਜੀਤ ਦੁਸਾਂਝ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ
1: ਪ੍ਰੋਗਰਾਮ ਘਰ ਪਰਿਵਾਰ

ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਭੈਣਾਂ ਨੂੰ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਸੀਮਾ ਮਹਿਰਾ ਵੱਲੋਂ ਅਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਤੰਦਰੁਸਤ ਹੋਣਗੀਆਂ ਸਾਡੇ ਵੀਰ ਸਾਡੇ ਬੱਚੇ ਬਜ਼ੁਰਗ ਸਭ ਤੰਦਰੁਸਤ ਹੋਣਗੇ ਅਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋਣਗੇ। ਬਿਲਕੁਲ ਜੀ, ਤੰਦਰੁਸਤੀ ਬਹੁਤ ਜ਼ਰੂਰੀ ਹੈ। ਦੇਖੋ ਤਾਪਮਾਨ ਹੁਣ ਇਸ ਵੇਲੇ ਜਿਹੜਾ ਹੈਗਾ 47-48 ਡਿਗਰੀ ਚੱਲ ਰਿਹਾ ਬਠਿੰਡੇ ਦਾ। ਸੋ ਗਰਮੀ ਜਦੋਂ ਹੁੰਦੀ ਹੈ ਜ਼ਿਆਦਾ ਤਾਂ ਫਿਰ ਉਹ ਸਹਾਰ ਨਹੀਂ ਹੁੰਦੀ ਸਾਡੇ ਤੋਂ ਵੀ, ਬੱਚਿਆਂ ਤੋਂ ਵੀ, ਅਤੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਨੇ। ਸੋ ਬੱਚਿਆਂ ਤਾਂ ਸਕੂਲ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ, ਚਲੋ ਬੱਚੇ ਘਰ ਨੇ, ਪਰ ਮਾਤਾਵਾਂ ਜਿਹੜੀਆਂ ਭੈਣਾਂ ਨੇ ਉਹ ਕਿਚਨ ਦੇ ਵਿੱਚ ਜਦੋਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਅਤੇ ਉੱਥੇ ਹੋਰ ਵੀ ਗਰਮੀ ਹੈ। ਅਤੇ ਸਾਡੇ ਜਿਹੜੇ ਵੀਰ ਨੇ ਕੰਮ ਕਾਰਾਂ ਲਈ ਬਾਹਰ ਜਾਂਦੇ ਨੇ, ਹੈ ਨਾ, ਜਿਨ੍ਹਾਂ ਦਾ ਇਹ ਦੇਖ ਲਓ ਕਿ ਬਾਹਰ ਕੰਮ ਕਰਦੇ ਨੇ, ਖੇਤਾਂ 'ਚ ਕਹਿ ਲਓ ਜਾਂ ਮਜ਼ਦੂਰੀ ਕਰਦੇ ਨੇ, ਉਹ ਵਿਚਾਰੇ ਧੁੱਪ ਦੇ ਵਿੱਚ ਜਦੋਂ ਕੰਮ ਕਰਦੇ ਨੇ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸਾਡੇ ਕੋਲੋਂ ਤਾਂ ਪੱਖਿਆਂ ਥੱਲੇ ਬੈਠ ਕੇ ਵੀ ਸਾਡੇ ਪਸੀਨੇ ਛੁੱਟ ਰਹੇ ਆ, ਪਰ ਜਿਹੜੇ ਉਹ ਵੀਰ ਬਾਹਰ ਕੰਮ ਕਰ ਰਹੇ ਨੇ ਉਹ ਕਿੱਦਾਂ ਕਰਦੇ ਹੋਣਗੇ। ਬਸ ਜੀ, ਕੁਝ ਇਤਿਹਾਤ ਵਰਤਣੀ ਹੈ ਗਰਮੀ ਤੋਂ ਬਚਣ ਦੇ ਲਈ। ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ, ਠੰਡੀਆਂ ਦਾ ਮਤਲਬ ਹੈ ਜਿਨ੍ਹਾਂ ਦੀ ਤਸੀਰ ਠੰਡੀ ਹੋਵੇ, ਲੱਸੀ ਹੋ ਗਈ, ਹੈ ਨਾ, ਤੁਸੀਂ ਸੱਤੂ ਜਿਹੜਾ ਹੈਗਾ ਉਹ ਉਸਦਾ ਇਸਤੇਮਾਲ ਕਰ ਸਕਦੇ ਹੋ, ਨਿੰਬੂ ਪਾਣੀ ਹੋ ਗਿਆ, ਸ਼ਿਕੰਜੀ ਬਣਾ ਲਈ, ਕੱਚੀ ਲੱਸੀ ਜਿਹੜੀ ਹੈਗੀ ਆ ਉਸਦਾ ਸੇਵਨ ਅਸੀਂ ਦਿਨ ਦੇ ਵਿੱਚ ਕਰ ਲਈਏ, ਖਾਣ ਵਾਲੇ ਖਰਬੂਜੇ ਹੋ ਗਏ, ਤਰਬੂਜ ਹੋ ਗਏ, ਇਹ ਸਾਰੇ ਮੌਸਮੀ ਜਿਹੜੇ ਫਲ ਨੇ, ਇਹਨਾਂ 'ਚ ਪਾਣੀ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਅਤੇ ਇਹ ਸਰੀਰ ਨੂੰ ਠੰਡਕ ਵੀ ਦਿੰਦੇ ਨੇ। ਬਸ ਜੀ, ਆਪਣੀ ਸਿਹਤ ਦਾ ਧਿਆਨ ਰੱਖਣਾ, ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਸੁਣਦੇ ਰਹਿਣਾ। ਅਤੇ ਤੁਹਾਨੂੰ ਦੱਸਦੀ ਹਾਂ ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਕੀ ਹੋਵੇਗਾ ਜੀ। ਜੀ, ਅੱਗੇ ਤਾਂ ਅਸੀਂ ਭੈਣਾਂ ਨੂੰ ਪ੍ਰੋਗਰਾਮ ਦੇ ਵਿੱਚ ਨਿਯੋਤਾ ਦਿੰਦੇ ਹੁੰਦੇ ਹਾਂ ਕਿ ਉਹ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜਨ ਅਤੇ ਗੱਲਾਂ ਬਾਤਾਂ ਕਰਨ, ਪਰ ਅੱਜ ਤੁਹਾਨੂੰ ਇੱਕ ਬੜੀ ਖੂਬਸੂਰਤ, ਬੜੀ ਵਧੀਆ ਇੱਕ ਮੁਲਾਕਾਤ ਸੁਣਾਵਾਂਗੇ ਨਸ਼ਾ ਛੱਡ ਚੁੱਕੇ ਨੌਜਵਾਨ ਰਜਿੰਦਰ ਸਿੰਘ ਦੇ ਨਾਲ। ਅਤੇ ਇਹਨਾਂ ਨਾਲ ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। ਸੋ ਇਹ ਵੀ ਗੱਲਬਾਤ ਸੁਣਨ ਵਾਲੀ ਹੈ ਅਤੇ ਜ਼ਰੂਰ ਸੁਣਾਂਗੇ, ਪਰ ਐਂ ਕਰਦੇ ਹਾਂ ਜੀ, ਗੀਤ ਸੁਣ ਲੈਂਦੇ ਹਾਂ, ਕੁਝ ਸੰਦੇਸ਼ ਇਸ ਪ੍ਰੋਗਰਾਮ ਦੇ ਵਿੱਚ, ਫਿਰ ਜੁੜਦੇ ਹਾਂ ਤੁਹਾਡੇ ਨਾਲ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਤੇ ਬਟ ਲੈਂਦਾ ਬਹੁਤ ਥੋੜ੍ਹੀ ਮਾਤਰਾ ਸੀ ਅਤੇ ਫਿਰ ਮੈਂ ਜੋਬ ਕੀਤੀ, ਜੋਬ ਦੇ ਦੌਰਾਨ ਵੀ ਥੋੜ੍ਹੀ ਥੋੜ੍ਹੀ ਮਾਤਰਾ 'ਚ ਮੈਂ ਯਾਨੀ ਕਿ ਐਜ ਓਕੇਜਨਲੀ ਆਪਾਂ ਕਹਿ ਦਿੰਦੇ ਹਾਂ ਉਹ ਨਸ਼ਾ ਕਰ ਲੈਂਦਾ ਸੀ, ਸ਼ਰਾਬ ਸਿਰ ਪੀਂਦਾ ਸੀਗਾ। ਪਰ ਜ਼ਿੰਦਗੀ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਵੱਡੀਆਂ ਮੁਸ਼ਕਲਾਂ ਆਈਆਂ ਤਾਂ ਉਹ ਜਿਹੜਾ ਮੇਰਾ ਛੋਟਾ ਗਲਾਸ ਤੋਂ ਸ਼ੁਰੂ ਹੋਇਆ ਸਫ਼ਰ ਇੱਕ ਬੀਅਰ ਦੇ ਗਲਾਸ ਤੋਂ, ਉਹ ਸਾਰਾ ਸਾਰਾ ਦਿਨ ਨਸ਼ਿਆਂ 'ਚ ਡੁੱਬੇ ਰਹਿਣ ਤੱਕ ਪਹੁੰਚ ਗਿਆ। ਇਹ ਮੇਰਾ ਯਾਨੀ ਕਿ ਜ਼ਿੰਦਗੀ ਦਾ ਇੱਕ ਕੌੜਾ ਸੱਚ ਆ ਜੋ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਹਾਂ।
1: ਹਰਜਿੰਦਰ ਜੀ, ਬੜੀ ਹਿੰਮਤ ਚਾਹੀਦੀ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਪਹਿਲੂ ਨੂੰ ਵੀ ਸਭ ਦੇ ਸਾਹਮਣੇ ਰੱਖਣ ਦੇ ਵਿੱਚ, ਅਤੇ ਤੁਸੀਂ ਨੌਜਵਾਨ ਸਾਥੀਆਂ ਦਾ ਖਿਆਲ ਕਰਕੇ ਆਪਣੇ ਵਰਗੇ ਹੋਰ ਸਾਥੀਆਂ ਨੂੰ ਦੱਸਣ ਆਏ ਹੋ ਆਪਣੀ ਹੱਡਬੀਤੀ ਰਾਹੀਂ ਇਹ ਸਾਰਾ ਕੁਝ, ਅਤੇ ਇਹ ਵੀ ਇੱਕ ਹੌਸਲੇ ਵਾਲੀ ਗੱਲ ਹੈ, ਇਹ ਵੀ ਇੱਕ ਸ਼ਾਬਾਸ਼ ਵਾਲੀ ਗੱਲ ਹੈ, ਅਤੇ ਅਸੀਂ ਇਸ ਦੇ ਲਈ ਵੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਬਹੁਤ
0: ਸ਼ੁਕਰੀਆ ਜੀ।
1: ਅਰਜਿੰਦਰ ਜੀ, ਕਾਰਨਾਂ ਦੀ ਗੱਲ ਕਰਦੇ ਹਾਂ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਹੜੇ ਕਿਹੜੇ ਕਾਰਨ ਜਿਹੜੇ ਰਹਿੰਦੇ ਆ ਜਿਨ੍ਹਾਂ ਦੇ ਕਰਕੇ ਨੌਜਵਾਨ ਸਾਥੀ ਇਸ ਗ੍ਰਿਫਤ ਦੇ ਵਿੱਚ ਆ ਜਾਂਦੇ ਆ, ਅਤੇ ਤੁਹਾਡੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਕਾਰਨ ਰਹੇ।
0: ਮਨਦੀਪ ਜੀ, ਅਸਲ 'ਚ ਜੇ ਪੂਰੀ ਗੱਲ ਕਰਨੀ ਹੋਵੇ ਤਾਂ ਮੈਂ ਨਸ਼ੇ ਕਰਨ ਦੇ ਕਾਰਨਾਂ ਨੂੰ ਦੋ ਕੁ ਹਿੱਸਿਆਂ 'ਚ ਬਣਦਾ। ਯਾਨੀ ਕਿ ਇੱਕ ਹਿੱਸਾ ਤਾਂ ਉਹ ਆ ਅੱਜ ਕੱਲ੍ਹ ਜੋ ਵੱਡਾ ਹਿੱਸਾ ਨਵੀਂ ਜਨਰੇਸ਼ਨ ਦੇ ਵਿੱਚ ਜਿਹੜਾ ਸ਼ੌਂਕ ਵਜੋਂ ਨਸ਼ਾ ਕਰਨਾ ਸ਼ੁਰੂ ਕਰਦਾ ਹੈਗਾ, ਯਾਨੀ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਕਹਿਣ 'ਤੇ ਕੋਈ ਬੀਅਰ ਦਾ ਗਲਾਸ ਜਿਵੇਂ ਪਹਿਲਾਂ ਗੱਲ ਕੀਤੀ ਹੈ ਪੀਣ ਲੱਗ ਜਾਂਦਾ ਅਤੇ ਹੌਲੀ ਹੌਲੀ ਨਸ਼ਿਆਂ ਵੱਲ ਵੱਧਦਾ ਜਾਂਦਾ ਅਤੇ ਹੋਰ ਨਸ਼ਿਆਂ ਵੱਲ ਪਰਤ ਜਾਂਦਾ। ਅਤੇ ਇੱਕ ਛੋਟਾ ਹਿੱਸਾ ਉਹ ਵੀ ਹੁੰਦਾ ਜਿਨ੍ਹਾਂ ਨੂੰ ਜ਼ਿੰਦਗੀ 'ਚ ਕੋਈ ਵੱਡੀਆਂ ਨਾਕਾਮੀਆਂ ਆ ਜਾਂਦੀਆਂ, ਜ਼ਿੰਦਗੀ ਕੋਈ ਡਿਪਰੈਸ਼ਨ ਜਾਂ ਦੁੱਖ ਮਾਹੌਲ ਪੈਦਾ ਹੋ ਜਾਂਦੇ ਆ, ਉਦੋਂ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦੇ ਆ। ਪਰ ਨਸ਼ੇ ਦਾ ਸਹਾਰਾ ਲੈਂਦੇ ਲੈਂਦੇ ਉਹ ਨਸ਼ੇ ਦੀ ਇੰਨੀ ਗ੍ਰਿਫਤ ਵਿੱਚ ਆ ਜਾਂਦੇ ਆ ਕਿ ਬਾਅਦ ਦੇ ਵਿੱਚ ਨਸ਼ਾ ਛੱਡਣਾ ਹੀ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ। ਜਿੱਥੋਂ ਤੱਕ ਕਾਰਨਾਂ ਦੀ ਗੱਲ ਆ ਮਨਦੀਪ ਜੀ, ਇਹਨਾਂ ਦੋਨਾਂ 'ਚੋਂ ਕੋਈ ਵੀ ਕਾਰਨ ਹੋਵੇ, ਚਾਹੇ ਕੋਈ ਸ਼ੌਕ ਨਾਲ ਲੱਗਿਆ, ਚਾਹੇ ਕਿਸੇ ਦੁੱਖ ਦੀ ਵਜ੍ਹਾ ਨਾਲ ਨਸ਼ੇ 'ਤੇ ਲੱਗਿਆ, ਕਾਰਨ ਅਲੱਗ ਅਲੱਗ ਹੋ ਸਕਦੇ ਆ। ਪਰ ਜਦੋਂ ਕੋਈ ਵਿਅਕਤੀ ਨਸ਼ਾ ਕਰਨ ਲੱਗ ਜਾਂਦਾ, ਨਸ਼ੇ ਦੀ ਪੂਰੀ ਗ੍ਰਿਫਤ 'ਚ ਆ ਜਾਂਦਾ, ਤਾਂ ਚਾਹੇ ਉਹ ਅਨਪੜ੍ਹਾ, ਚਾਹੇ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਚਾਹੇ ਗਰੀਬ ਆ, ਚਾਹੇ ਬਹੁਤ ਅਮੀਰ ਆ, ਉਦੋਂ ਉਹਨਾਂ ਦੇ ਲੱਛਣ ਬਿਲਕੁਲ ਸਾਂਝੇ ਹੁੰਦੇ ਹੈਗੇ ਅਸਲ ਦੇ ਵਿੱਚ।
1: ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਨਸ਼ਿਆਂ ਤੋਂ ਸ਼ੁਰੂ ਕੀਤਾ ਅਤੇ ਅੰਤ ਕੀ ਸੀਗਾ, ਜਾਂ ਅਖੀਰ ਤੱਕ ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਹੈ ਤੁਸੀਂ ਉਸ ਦੌਰ 'ਚ ਕੀਤੇ ਜਦੋਂ ਤੁਸੀਂ ਇਸ ਗ੍ਰਿਫਤ 'ਚ ਫਸੇ ਹੋਏ ਸੀ।
0: ਮਨਦੀਪ ਜੀ, ਜੇ ਮੇਰੀ ਗੱਲ ਕਰੀਏ ਤਾਂ ਮੇਰਾ ਇੱਕ ਚੰਗਾ ਪੱਖ ਇਹ ਰਿਹਾ ਕਿ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਜਦੋਂ ਆਪਣੀ ਯੂਥ ਏਜ ਹੁੰਦੀ, ਯੰਗ ਏਜ ਹੁੰਦੀ ਹੈਗੀ, MSc ਤੱਕ ਮੈਂ ਨਸ਼ਾ ਨਹੀਂ ਟੱਚ ਕੀਤਾ ਸੀ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਬੀਅਰ ਜਾਂ ਸ਼ਰਾਬ ਦਾ ਥੋੜ੍ਹਾ ਮੋਟਾ ਸੇਵਨ ਕਰਦਾ ਸੀ, ਬਟ ਜ਼ਿੰਦਗੀ 'ਚ ਕੁਛ ਪ੍ਰੋਬਲਮ ਆਈਆਂ, ਡੈਡੀ ਦੀ ਡੈਥ ਹੋਈ, ਮੈਰਿਜ ਤੋਂ ਬਾਅਦ ਕੁਛ ਪ੍ਰੋਬਲਮ ਆਈਆਂ, ਇੰਨੀਆਂ ਜ਼ਿਆਦਾ ਪ੍ਰੋਬਲਮ ਆਈਆਂ ਕਿ ਮੈਂ ਉਹਨਾਂ ਪ੍ਰੋਬਲਮਾਂ ਨੂੰ ਸੋਲਵ ਕਰਨ ਦੀ ਬਜਾਏ, ਉਹਨਾਂ ਦੇ ਕਾਰਨਾਂ ਨੂੰ ਲੱਭ ਕੇ ਹੱਲ ਕਰਨ ਦੀ ਬਜਾਏ ਨਸ਼ਿਆਂ ਦੀ ਗ੍ਰਿਫਤ ਵਿੱਚ ਜਾ ਕੇ ਪੈ ਗਿਆ। ਅਤੇ ਇੰਨਾ ਜ਼ਿਆਦਾ ਖੁੱਭਿਆ ਕਿ ਮੇਰੇ ਬਾਰੇ ਪਿੰਡ ਦੇ ਵਿੱਚ ਇਹ ਸੀ ਕਿ ਜੇ ਸਾਡਾ ਮੁੰਡਾ ਹੋਵੇ ਤਾਂ ਰਜਿੰਦਰ ਵਰਗਾ ਹੋਣਾ ਚਾਹੀਦਾ, ਇੰਨਾ ਹੁਸ਼ਿਆਰ ਆ, ਇੰਨਾ ਵਧੀਆ ਗਾ। ਪਰ ਇੱਕ ਹਾਲਤ ਉਹ ਬਣ ਗਈ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਘਰ ਘਰ ਜਾ ਕੇ, ਜਿਹਨੂੰ ਮੈਂ ਜਾਣਦਾ ਵੀ ਨਹੀਂ ਸੀ, ਉਹਨਾਂ ਨੂੰ ਕਹਿੰਦਾ ਸੀ ਕਿਰਪਾ ਕਰਕੇ ਮੈਨੂੰ ਇੱਕ ਪੈਗੀ ਨਸ਼ੇ ਦਾ ਦੇ ਦਿਓ, ਤੋੜ ਸੀ ਵਿੱਚ ਇੰਨੀ ਪੈਂਦੀ ਸੀਗੀ। ਤਾਂ ਕਿ ਮੈਂ ਸ਼ੁਰੂਆਤ ਨਸ਼ਾ ਬੀਅਰ ਤੋਂ ਕੀਤਾ, ਫਿਰ ਸ਼ਰਾਬ ਪੀਣ ਲੱਗਿਆ, ਫਿਰ ਸ਼ਰਾਬ ਮੈਂ ਦਿਨ ਰਾਤ ਪੀਣ ਲੱਗਿਆ, ਅਤੇ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਬੰਦ ਕੀਤੇ। ਪਰ ਮਨਦੀਪ ਜੀ, ਇੱਕ ਗੱਲ ਆ, ਜਦੋਂ ਬੰਦਾ ਨਸ਼ਾ ਕਰਦਾ ਨਾ ਉਹਦੇ ਕੋਲ ਬਹੁਤ ਤਰ੍ਹਾਂ ਦੇ ਹੁੰਦੇ ਆ ਸਾਧਨ ਨਸ਼ੇ ਨੂੰ ਹਾਸਲ ਕਰਨ ਦੇ, ਘਰਦਿਆਂ ਨੂੰ ਵੀ ਨਹੀਂ ਪਤਾ ਲੱਗਦਾ, ਇਹੋ ਜਿਹੀਆਂ ਥਾਵਾਂ ਇਹੋ ਜਿਹੀਆਂ ਹੁੰਦੀਆਂ ਉਹਨਾਂ ਕੋਲ, ਨਸ਼ਈਆਂ ਕੋਲ, ਆਪਾਂ ਨਸ਼ੇ ਸ਼ਬਦ ਨਾ ਵੀ ਵਰਤੀਏ ਤਾਂ ਨਸ਼ੇ ਕਰਨ ਵਾਲੇ ਨੌਜਵਾਨਾਂ ਕੋਲ ਜਾਂ ਕਿਸੇ ਵੀ ਵਿਅਕਤੀ ਕੋਲ, ਕਿ ਘਰਦੇ ਵੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਸ ਜਗ੍ਹਾ 'ਤੇ ਵੀ ਨਸ਼ੇ ਨੂੰ ਲੁਕਾਇਆ ਜਾ ਸਕਦਾ ਹੈਗਾ। ਤਾਂ ਕਈ ਨਸ਼ੇ ਇਹੋ ਜਿਹੇ ਆ, ਕਿਉਂਕਿ ਮੈਂ ਸ਼ਰਾਬ ਤੋਂ ਸ਼ੁਰੂਆਤ ਕੀਤੀ ਸੀ, ਪਰ ਉਸ ਤੋਂ ਬਾਅਦ ਸ਼ਰਾਬ ਨੂੰ ਛੁਡਾਉਣ ਵਾਸਤੇ ਇੱਕ ਨਾ ਮੈਨੂੰ ਗੋਲੀ ਦਿੱਤੀ ਗਈ ਆ, ਉਹ ਹੁੰਦੀ ਹੈ ਨੋਰਮਲੀ ਆਮ ਜਿਹੜੇ ਨਿਯਮ ਕਿਮ ਉਹ, ਯਾਨੀ ਕਿ ਉਹਨੂੰ ਘੋਟ ਕੇ ਪੁੜੀ ਬਣਾ ਕੇ ਦੇ ਦਿੰਦੇ ਆ ਆਪਣੀਆਂ ਔਰਤਾਂ ਨੂੰ ਵੀ, ਆਪਦੇ ਘਰ ਵਾਲੇ ਨੂੰ ਦੇ ਦਿਓ। ਉਹ ਐਕਚੁਲੀ ਗੋਲੀ ਹੁੰਦੀ ਕੀ ਆ, ਉਹ ਅਲਕੋਹਲ ਨਾਲ ਰਿਐਕਸ਼ਨ ਕਰਦੀ ਹੈਗੀ। ਜਦੋਂ ਗੋਲੀ ਦਿੱਤੀ ਤਾਂ ਮੈਂ ਸ਼ਰਾਬ ਪੀਂਦਾ ਸੀ, ਕਈ ਵਾਰ ਲੋਕੇ ਪੀਂਦਾ ਸੀ, ਤਾਂ ਜਦੋਂ ਸ਼ਰਾਬ ਪੀਂਦਾ ਸੀ ਤਾਂ ਉਹ ਗੋਲੀ ਖਾਧੀ ਹੁੰਦੀ ਸੀ, ਮੇਰਾ ਹਾਲ ਇੰਨਾ ਜ਼ਿਆਦਾ ਬੁਰਾ ਹੋ ਜਾਂਦਾ ਸੀ ਕਿ ਮੈਨੂੰ ਐਂ ਲੱਗਦਾ ਸੀ ਮੈਂ ਮਰੂੰਗਾ, ਮੈਂ ਡਿੱਗ ਪੈਂਦਾ ਸੀ, ਬਲੱਡ ਬਹੁਤ ਜ਼ਿਆਦਾ ਵੱਧ ਜਾਂਦਾ ਸੀ, ਮੁੜਕੇ ਹੋ ਜਾਂਦਾ ਸੀ ਸਰੀਰ। ਫਿਰ ਕੀ ਹੋਇਆ, ਫਿਰ ਮੈਂ ਸ਼ਰਾਬ ਜਦੋਂ ਦੋ ਤਿੰਨ ਵਾਰੀ ਇਸ ਤਰ੍ਹਾਂ ਹੋਇਆ ਕਿ ਸ਼ਰਾਬ ਤਾਂ ਮੈਨੂੰ ਖਰਾਬ ਕਰਨ ਲੱਗ ਗਈ, ਤਾਂ ਮੈਂ ਦੂਜੇ ਨਸ਼ਿਆਂ ਵੱਲ ਵਧਿਆ, ਜਿਵੇਂ ਕਿ ਫਿਰ ਮੈਂ ਫੀਮ ਖਾਣ ਲੱਗ ਗਿਆ, ਫੀਮ ਨਾ ਮਿਲੀ, ਪੋਸਤ ਖਾ ਲਈ, ਉਦੋਂ ਬਾਅਦ ਇਹ ਮਹਿੰਗੇ ਨਸ਼ੇ ਆ, ਫਿਰ ਮੈਂ ਸ਼ੀਸ਼ੀਆਂ ਪੀਣ ਲੱਗ ਗਿਆ, ਯਾਨੀ ਕਿ ਜਾਂ ਟਰਾਮਾਡੋਲ ਦੀਆਂ ਗੋਲੀਆਂ ਖਾਣੀਆਂ, ਪੈਂਟਾਡੋਲ ਦੀਆਂ ਗੋਲੀਆਂ ਖਾਣੀਆਂ, ਲਗਭਗ ਮੈਂ ਸਿਰਫ ਚਿੱਟੇ ਨੂੰ ਛੱਡ ਕੇ ਅਲੱਗ ਸਾਰੇ ਹੀ ਨਸ਼ੇ ਚੰਗੀ ਤਰ੍ਹਾਂ ਕੀਤੇ ਹੋਏ ਆ, ਅਤੇ ਪੂਰੇ 6 ਸਾਲ ਮੈਂ ਨਸ਼ਿਆਂ ਦੀ ਗ੍ਰਿਫਤ 'ਚ ਰਿਹਾ। ਇਹ ਮੈਨੂੰ

0: ਕਿ ਦੁੱਖ ਵੀ ਹੁੰਦਾ ਵੀ ਆਪਣੇ 6 ਸਾਲ ਖਰਾਬ ਕੀਤੇ, ਪਰ ਉਹਨਾਂ 6 ਸਾਲਾਂ ਤੋਂ ਮੈਂ ਜੋ ਸਿੱਖਿਆ, ਮੈਂ ਚਾਹੁੰਦਾ ਵੀ ਉਹ ਸਿੱਖਿਆ ਨੂੰ ਲੋਕਾਂ ਤੱਕ, ਅੱਜ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਹੋ ਸਕਣ।
1: ਰਜਿੰਦਰ ਸਿੰਘ ਜੀ, ਹੁੰਦਾ ਇਹ ਹੈ ਕਿ ਜਦੋਂ ਕੋਈ ਵੀ ਸਾਥੀ ਨਸ਼ਿਆਂ ਦੇ ਚੰਗੁਲ 'ਚ ਫਸਦਾ ਹੈ, ਸਭ ਤੋਂ ਪਹਿਲਾਂ ਉਹ ਸਾਥੀ ਆਪਣੇ ਪਰਿਵਾਰਕ ਜੀਆਂ ਤੋਂ ਲੁਕਾਉਂਦਾ ਹੈ, ਫਿਰ ਪਰਿਵਾਰਕ ਜੀ ਜਿਹੜੇ ਹੁੰਦੇ ਆ ਉਹ ਆਪਣੇ ਰਿਸ਼ਤੇਦਾਰਾਂ ਤੋਂ, ਆਂਢ ਗੁਆਂਢ ਤੋਂ ਇਸ ਗੱਲ ਨੂੰ ਲੁਕਾਉਂਦੇ ਆ।
0: ਬਿਲਕੁਲ।
1: ਫਿਰ ਜਦੋਂ ਸਮਾਂ ਜਿਹੜਾ ਹੈ ਉਹ ਬੀਤ ਜਾਂਦਾ ਹੈ ਜਾਂ ਗੱਲ ਜਿਹੜੀ ਹੈ ਹੱਦ ਤੋਂ ਬਾਹਰ ਹੋ ਜਾਂਦੀ ਹੈ ਜਾਂ ਇੱਕ ਸਟੇਜ ਤੋਂ ਪਾਰ ਹੋ ਜਾਂਦਾ ਹੈ ਕੰਮ, ਉਸ ਤੋਂ ਬਾਅਦ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਇਸ ਸਾਰੇ ਦੇ ਦੌਰਾਨ ਤੁਹਾਡੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ? ਅਤੇ ਮੈਂ ਇਹ ਸਵਾਲ ਇਸ ਕਰਕੇ ਪੁੱਛ ਰਿਹਾ, ਅਸੀਂ ਇਹ ਡਿਸਕਸ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਕਿ ਜੇਕਰ ਕਿਸੇ ਸਾਥੀ ਬਾਰੇ ਘਰਦਿਆਂ ਨੂੰ, ਪਰਿਵਾਰਕ ਜੀਆਂ ਨੂੰ, ਉਸ ਦੇ ਦੋਸਤ ਮਿੱਤਰਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ, ਉਹਨਾਂ ਦਾ ਕੀ ਵਤੀਰਾ ਹੋਣਾ ਚਾਹੀਦਾ, ਕੀ ਸਾਵਧਾਨੀਆਂ ਉਹਨਾਂ ਨੂੰ ਰੱਖਣੀਆਂ ਚਾਹੀਦੀਆਂ?
0: ਮਨਦੀਪ ਜੀ, ਜਦੋਂ ਕਿਸੇ ਵੀ ਦੋਸਤ ਮਿੱਤਰ ਨੂੰ ਜਾਂ ਘਰਦਿਆਂ ਨੂੰ ਪਤਾ ਲੱਗਦਾ ਕਿ ਸਾਡਾ ਲੜਕਾ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਜਾ ਰਿਹਾ ਜਾਂ ਜਾ ਚੁੱਕਾ, ਤਾਂ ਆਮ ਤੌਰ 'ਤੇ ਆਪਾਂ ਸਮਾਜ 'ਚ ਦੇਖਦੇ ਹਾਂ ਕਿ ਉਹ ਲੁਕਾਉਂਦੇ ਹੈਗੇ ਆਪਣੇ ਸਮਾਜ ਤੋਂ, ਯਾਨੀ ਕਿ ਆਪਣੇ ਆਸੇ ਪਾਸੇ ਦੇ ਘਰਾਂ ਤੋਂ, ਬਟ ਇਹ ਲੁਕਾਉਣਾ ਉਹਨਾਂ ਨੂੰ ਬਹੁਤ ਮਹਿੰਗਾ ਪੈਂਦਾ, ਕਿਉਂਕਿ ਲੁਕਾਉਣ ਦੇ ਵਿੱਚ ਹੀ ਉਹ ਮੁੰਡਾ ਜਿਹੜਾ ਨਸ਼ਾ ਕਰਦਾ ਗਾ ਉਹ ਬਹੁਤ ਜ਼ਿਆਦਾ ਹੱਦ ਤੱਕ ਪਹੁੰਚ ਜਾਂਦਾ ਗਾ, ਚਿੱਟੇ ਤੱਕ ਪਹੁੰਚ ਜਾਂਦਾ, ਜਿੱਥੋਂ ਮੁੜਨਾ ਲਗਭਗ ਅਸੰਭਵ ਦੇ ਬਰਾਬਰ ਹੁੰਦਾ, ਤਾਂ ਫਿਰ ਉਸ ਤੋਂ ਬਾਅਦ ਫਿਰ ਉਹ ਸੈਂਟਰ ਵਗੈਰਾ 'ਚ ਲਾਉਣ ਦੀਆਂ ਗੱਲਾਂ ਆਉਂਦੀਆਂ।
1: ਮੇਰੀ ਜਾਣਕਾਰੀ ਦੇ ਵਿੱਚ ਵੀ ਇੱਕ ਸਾਥੀ ਜਦੋਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸਦਾ ਹੈ ਤਾਂ ਉਸ ਦਾ ਪਰਿਵਾਰ ਜਿਹੜਾ ਹੈ ਸ਼ਰਮ ਦੇ ਚੱਲਦਿਆਂ, ਨਮੋਸ਼ੀ ਦੇ ਚੱਲਦਿਆਂ ਇਸ ਗੱਲ ਨੂੰ ਲੁਕਾਉਂਦਾ ਹੈ, ਛੁਪਾਉਂਦਾ ਹੈ ਆਪਣੇ ਆਲੇ ਦੁਆਲੇ ਤੋਂ, ਪਰਿਵਾਰ ਦੇ ਹੋਰ ਜੀਆਂ ਤੋਂ ਜਾਂ ਆਂਢੀਆਂ ਗੁਆਂਢੀਆਂ ਤੋਂ ਇਹ ਗੱਲ ਲੁਕਾਈ ਜਾਂਦੀ ਹੈ। ਪਰ ਗੱਲ ਜਦੋਂ ਇਸ ਕਦਰ ਵੱਧ ਜਾਂਦੀ ਹੈ ਵੀ ਉਸ ਸਾਥੀ ਨੂੰ ਘਰ ਦੇ ਵਿੱਚ ਨਸ਼ਿਆਂ ਦੇ ਦੌਰੇ ਪੈ ਰਹੇ ਹੈ ਜਾਂ ਤੋੜ ਜਿਹੜੀ ਹੈ ਉਹ ਇਸ ਕਦਰ ਲੱਗ ਰਹੀ ਹੈ ਵੀ ਉਹਨਾਂ ਹੀ ਆਂਢੀ ਗੁਆਂਢੀਆਂ ਦਾ ਇੱਕੇਦਮ ਐਮਰਜੈਂਸੀ ਦੇ ਵਿੱਚ ਉਹਨਾਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਉਦੋਂ ਗੱਲ ਜਿਹੜੀ ਖੁੱਲ੍ਹਦੀ ਹੈ ਅਤੇ ਪਤਾ ਲੱਗਦਾ ਵੀ ਗੱਲ ਜਿਹੜੀ ਹੈ ਕਾਫ਼ੀ ਵੱਸੋਂ ਬਾਹਰ ਹੋਈ ਹੋਈ ਹੈ। ਗੱਲ ਕਰ ਰਹੇ ਸੀਗੇ ਨਸ਼ਾ ਛੁਡਾਊ ਕੇਂਦਰਾਂ ਦੀ, ਤਾਂ ਇਹਨਾਂ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ। ਨਸ਼ਾ ਛੁਡਾਊ ਕੇਂਦਰ ਜਿਹੜੇ ਨੇ ਬਹੁਤ ਸਹਾਰਾ ਲਾਉਂਦੇ ਹੋਣਗੇ ਨੌਜਵਾਨ ਸਾਥੀਆਂ ਨੂੰ ਇਸ ਗ੍ਰਿਫਤ 'ਚੋਂ ਬਾਹਰ ਆਉਣ ਦੀ, ਇਸ ਚੰਗੁਲ 'ਚੋਂ ਬਾਹਰ ਆਉਣ ਦੀ, ਅਤੇ ਅਸੀਂ ਤੁਹਾਡੇ ਪਾਸੋਂ ਜਾਣਨਾ ਚਾਹੁੰਦੇ ਹਾਂ ਕਿ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ, ਅਤੇ ਕਿੰਨਾ ਕੁ ਤੁਹਾਡੇ ਕੇਸ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਸਹਾਈ ਰਹੀ, ਕਿੰਨਾ ਕੁ ਤੁਹਾਨੂੰ ਸਹਾਰਾ ਲੱਗਿਆ?
0: ਮਨਦੀਪ ਜੀ, ਅਸਲ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਦੀ ਜੇ ਮੈਂ ਆਪਦੀ ਗੱਲ ਕਰਾਂ ਤਾਂ ਮੈਂ 3 ਵਾਰੀ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਰਿਹਾਗਾ। 4th ਵਾਰੀ ਉਹਨਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਆਪਦੀਆਂ ਜਿੰਨੀਆਂ ਵੀ ਦਵਾਈਆਂ ਗੀਆਂ, ਆਪਦੇ ਜਿੰਨੇ ਵੀ ਮੈਥਡਸ ਆ ਨਸ਼ੇ ਛੁਡਾਉਣ ਦੇ, ਅਸੀਂ ਉਹ ਵਰਤ ਚੁੱਕੇ ਹਾਂ, ਹੁਣ ਇਹਦਾ ਕੋਈ ਹੱਲ ਨਹੀਂ, ਇਹਨੂੰ ਘਰੇ ਤੁਸੀਂ ਬੰਨ ਕੇ ਰੱਖ ਲਓ, ਹੋਰ ਕੋਈ ਇਹਦਾ ਇਲਾਜ ਨਹੀਂ ਗਾ। ਤਾਂ ਇੱਥੋਂ ਤੱਕ ਮੇਰੀ ਕੰਡੀਸ਼ਨ ਪਹੁੰਚ ਚੁੱਕੀ ਸੀ, ਅਤੇ ਮੈਂ ਸਰਕਾਰੀ ਅਸਲ ਦੇ ਵਿੱਚ ਸੈਂਟਰ ਦੇ ਵਿੱਚ ਦਾਖਲ ਰਿਹਾ। ਕੁਛ ਸੈਂਟਰ ਪ੍ਰਾਈਵੇਟ ਤੌਰ 'ਤੇ ਚੱਲਦੇ ਹੈਗੇ, ਉਹਨਾਂ ਬਾਰੇ ਜਿੱਥੋਂ ਤੱਕ ਮੈਨੂੰ ਪਤਾ, ਮੈਂ ਮੁੰਡਿਆਂ ਨੂੰ ਹੋਰਾਂ ਤੋਂ ਸੁਣਦਾ ਕਿਉਂਕਿ ਮੈਂ ਗੱਲਾਂ ਕਰਦਾ ਰਹਿੰਦਾ ਗਾ, ਤਾਂ ਉਹਨਾਂ ਦੇ ਵਿੱਚ ਕੀ ਹੁੰਦਾ, ਉਹ ਜ਼ਿਆਦਾ ਆਪਦਾ ਪ੍ਰੋਫਿਟ ਦੇਖਦੇ ਹੈਗੇ, ਘਰਦਿਆਂ ਤੋਂ ਮਹੀਨੇ ਦੇ 20-25 ਹਜ਼ਾਰ ਰੁਪਏ ਲੈਂਦੇ ਆ, ਉੱਥੇ ਉਹਨਾਂ ਮੁੰਡਿਆਂ ਨੂੰ ਰੱਖਿਆ ਜਾਂਦਾ। ਉਹਨਾਂ ਨਾਲ ਕਈ ਥਾਂ ਦੇ ਵਿੱਚ ਤਾਂ ਇਹ ਗੱਲ ਵੀ ਆ ਰਹੀ ਹੈ ਕਿ ਅਣਹਿਊਮਨ ਯਾਨੀ ਕਿ ਗੈਰ ਮਨੁੱਖੀ ਵਿਵਹਾਰ ਵੀ ਕੀਤਾ ਜਾਂਦਾ ਉਹਨਾਂ ਨਾਲ। ਤਾਂ ਸਟਾਰਟ ਅਸਲ ਦੇ ਵਿੱਚ ਨਸ਼ੇ ਦੇ ਤੋੜ ਜਿਹੜੀ ਹੁੰਦੀ ਹੈ 3-4 ਦਿਨਾਂ ਦੇ ਵਿੱਚ ਤੋੜ ਖਤਮ ਹੋ ਜਾਂਦੀ, ਯਾਨੀ ਕਿ ਸਰੀਰ 'ਚੋਂ ਨਿਕਲ ਜਾਂਦਾ, ਉਸ ਤੋਂ ਬਾਅਦ ਤਾਂ ਉਹਨਾਂ ਨੇ ਪੈਸੇ ਰੱਖਣ ਦੇ ਪੈਸੇ ਲੈ ਰਹੇ ਹੁੰਦੇ ਆ। ਇੱਕ ਗੱਲ ਕਰਨੀ ਚਾਹੂੰਗਾ ਕਿ ਜਿਹੜਾ ਨਸ਼ਾ ਨਾ ਇਹ ਸਰੀਰ 'ਚੋਂ ਕੱਢਣਾ ਸੌਖਾ ਗਾ, ਸਰੀਰ 'ਚੋਂ ਕੱਢਿਆ ਜਾ ਸਕਦਾ, ਬੰਨ ਕੇ ਕੱਢਿਆ ਜਾ ਸਕਦਾ, ਸੈਂਟਰਾਂ 'ਚੋਂ ਵੀ ਕੱਢਿਆ ਜਾ ਸਕਦਾ, ਪਰ ਨਸ਼ੇ ਨੂੰ ਮਨ 'ਚੋਂ ਜਿੰਨਾ ਚਿਰ ਅਸੀਂ ਨਹੀਂ ਕੱਢਦੇ ਉਨਾ ਚਿਰ ਨਸ਼ਾ ਛੱਡਿਆ ਨਹੀਂ ਜਾ ਸਕਦਾ।
1: ਬਿਲਕੁਲ ਰਜਿੰਦਰ ਜੀ, ਮੇਰਾ ਆਹੀ ਸਵਾਲ ਸੀਗਾ ਕਿ ਕੀ ਮਾਨਸਿਕ ਸਥਿਤੀ ਹੁੰਦੀ ਹੈ ਉਸ ਨੌਜਵਾਨ ਦੀ, ਕੀ ਮਨੋਦਸ਼ਾ ਹੁੰਦੀ ਹੈ ਜਦੋਂ ਉਹ ਇਸ ਚੰਗੁਲ 'ਚ ਫਸਦਾ ਹੈ ਜਾਂ ਉਹ ਨਸ਼ਾ ਭਾਲ ਰਿਹਾ ਹੁੰਦਾ ਹੈ, ਜਿਸ ਨੂੰ ਆਪਾਂ ਤੋੜ ਕਹਿੰਦੇ ਹਾਂ, ਉਸ ਵੇਲੇ ਕੀ ਮਨੋਦਸ਼ਾ ਹੁੰਦੀ ਹੈ?
0: ਜਿੱਥੋਂ ਤੱਕ ਤੋੜ ਦੀ ਗੱਲ ਆ ਮਨਦੀਪ ਜੀ, ਤੋੜ ਇੱਕ ਇਹੋ ਜਿਹੀ ਸਥਿਤੀ ਆ ਕਿ ਜਿਹਨੇ ਨਸ਼ਾ ਨਹੀਂ ਕੀਤਾ ਅਤੇ ਜਿਹਨੇ ਤੋੜ ਲੱਗੀ ਨਹੀਂ ਉਹ ਇਹਨੂੰ ਮਹਿਸੂਸ ਹੀ ਨਹੀਂ ਕਰ ਸਕਦਾ ਅਸਲ ਦੇ ਵਿੱਚ। ਉਸ ਤੋੜ ਵੇਲੇ ਤੁਸੀਂ ਐਂ ਲਾ ਲਓ ਵੀ ਇੱਕ ਸਕਿੰਟ ਲੰਘਣਾ ਵੀ ਬਹੁਤ ਜ਼ਿਆਦਾ ਦੁਖਦਾਈ ਹੁੰਦਾ, ਬੰਦੇ ਨੂੰ ਐਂ ਹੁੰਦਾ ਜਦੋਂ ਮੈਂ ਮਰ ਜਾਂ, ਮੇਰੀ ਤੋੜ ਪੂਰੀ ਹੋ ਜੇ। ਤਾਂ ਸਾਡੇ ਸਮਾਜ 'ਚ ਇਹੋ ਜਿਹੇ ਕੇਸ ਵੀ ਆ ਰਹੇ ਆ ਕਿ ਮੁੰਡੇ ਤੋੜ ਦੇ ਵਿੱਚ ਆਪਦੀਆਂ ਮਾਵਾਂ ਦੇ ਕਤਲ ਕਰ ਰਹੇ ਹੈਗੇ, ਇੱਥੋਂ ਤੱਕ ਨਿਗਾਰ ਸਾਡੇ ਸਮਾਜ ਦੇ ਵਿੱਚ ਆ ਚੁੱਕਿਆ ਹੈਗਾ।
1: ਇਸੇ ਗੱਲ ਨੂੰ ਸਮਝਣ ਦੇ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਕੀ ਉਹ ਲੱਛਣ ਨੇ ਜਾਂ ਕੀ ਉਹ ਹਰਕਤਾਂ ਹੁੰਦੀਆਂ ਨੌਜਵਾਨ ਸਾਥੀਆਂ ਦੀਆਂ ਜਦੋਂ ਉਹ ਇਸ ਗ੍ਰਿਫਤ ਦੇ ਵਿੱਚ ਫਸੇ ਹੁੰਦੇ ਨੇ, ਕਿਵੇਂ ਪਛਾਣਿਆ ਜਾ ਸਕਦਾ ਦੋਸਤ ਮਿੱਤਰ, ਆਂਢੀ ਗੁਆਂਢੀ ਜਾਂ ਉਸ ਨੌਜਵਾਨ ਸਾਥੀ ਦੇ ਨਾਲ ਜ਼ਿਆਦਾ ਸਮਾਂ ਰਹਿਣ ਵਾਲੇ ਪਰਿਵਾਰਕ ਜੀ ਜਿਹੜੇ ਆ ਕਿਸ ਤਰ੍ਹਾਂ ਪਛਾਣ ਸਕਦੇ ਆ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਹੈ?
0: ਮੰਦੀ ਵੀ ਸਭ ਤੋਂ ਪਹਿਲੀ ਜਿਹੜੀ ਨਿਸ਼ਾਨੀ ਆ ਜਦੋਂ ਕੋਈ ਨੌਜਵਾਨ

ਨੌਜਵਾਨ ਨਸ਼ੇ ਦੇ ਵਿੱਚ ਗ੍ਰਿਫਤ ਹੋ ਜਾਂਦਾ ਤਾਂ ਉਹ ਆਪਣੇ ਜਿਹੜੇ ਪਹਿਲਾਂ ਵਾਲੇ ਸਰਕਲ ਆ, ਪਹਿਲਾਂ ਵਾਲੇ ਦੋਸਤ ਮਿੱਤਰ ਆ ਜਾਂ ਪਰਿਵਾਰਕ ਮੈਂਬਰ ਆ, ਉਹਨਾਂ ਨਾਲੋਂ ਇੱਕ ਦੂਰੀ ਬਣਾਉਣੀ ਸ਼ੁਰੂ ਕਰ ਦਿੰਦਾ ਹੈਗਾ। ਉਹਨਾਂ ਤੋਂ ਦੂਰ ਰਹਿਣ ਲੱਗਦਾ, ਕਈ ਵਾਰੀ ਰਾਤ ਨੂੰ ਵੀ ਉਹਨਾਂ ਤੋਂ ਅਲੱਗ ਸੌਣ ਲੱਗਦਾ, ਕਿਉਂਕਿ ਅੱਜ ਕੱਲ੍ਹ ਇਹੋ ਜਿਹੇ ਨਸ਼ੇ ਵੀ ਆ ਚੁੱਕੇ ਆ ਮਾਰਕੀਟ ਦੇ ਵਿੱਚ, ਆਪਾਂ ਕਹਿੰਦੇ ਹਾਂਗੇ ਕਿ ਜਿਨ੍ਹਾਂ ਦਾ 2-3 ਸਾਲ ਤਾਂ ਪਤਾ ਹੀ ਨਹੀਂ ਲੱਗਦਾ, ਸਿਰਫ ਅੰਦਰ ਹੀ ਵਿਅਕਤੀ ਨੂੰ ਜਿਹੜੇ ਮੁੰਡੇ ਨੇ ਕੀਤਾ ਹੋਵੇ ਨਸ਼ਾ ਉਹਨੂੰ ਹੀ ਪਤਾ ਲੱਗਦਾ, ਬਾਹਰਲੇ ਨੂੰ ਅਹਿਸਾਸ

0: ਤੇ ਉਹ ਬਹਾਨੇ ਬਣਾ ਕੇ ਨਸ਼ਾ ਕਰ ਰਿਹਾ, ਉਹ ਆਪਾਂ ਉਸ ਕੇਸ ਨੂੰ ਅਲੱਗ ਹੈਂਡਲ ਕਰਾਂਗੇ। ਜੇ ਕੋਈ ਨੌਜਵਾਨ ਨਸ਼ੇ 'ਤੇ ਲੱਗ ਗਿਆ ਪਰ ਹੁਣ ਉਹਨਾਂ ਦਾ ਜੀ ਕਰਦਾ ਵੀ ਛੱਡਾ ਆਮ ਹੈ ਪਰ ਛੱਡਿਆ ਨਹੀਂ ਜਾ ਰਿਹਾ, ਬਹੁਤ ਔਖਾ ਛੱਡਣਾ ਬਹੁਤ ਅਸੰਭਵ ਦੇ ਬਰਾਬਰ ਹੀ ਆ, ਤਾਂ ਉਸ ਕੇਸ ਦੇ ਵਿੱਚ ਆਪਾਂ ਉਸਨੂੰ ਅਲੱਗ ਡੀਲ ਕਰਾਂਗੇ।
1: ਰਜਿੰਦਰ ਜੀ, ਜ਼ਬਰਦਸਤੀ ਜਦੋਂ ਉਸ ਇਨਸਾਨ ਨਾਲ ਕੀਤੀ ਜਾਂਦੀ ਹੈ, ਉਹ ਕਿੰਨਾ ਹਾਲਾਤ ਦੇ ਵਿੱਚ ਵਾਜਿਬ ਹੈ ਤੇ ਕਿੰਨੇ ਕੁ ਵਾਜਿਬ ਹੈ? ਜ਼ਬਰਦਸਤੀ ਕਰਨਾ, ਅਜਿਹੇ ਸਾਥੀ ਨੂੰ ਬੰਨ ਕੇ ਰੱਖਣਾ, ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੁੰਦੇ ਆ ਤੇ ਉਹਨਾਂ ਦਾ ਸਾਹਮਣਾ ਪਰਿਵਾਰਕ ਜੀ ਕਿਵੇਂ ਕਰਨਾ?
0: ਅਸਲ ਦੇ ਵਿੱਚ ਇੱਥੇ ਮੈਂ ਆਪਦੀ ਉਦਾਹਰਣ ਨਹੀਂ ਦਊਂਗਾ ਕਿਉਂਕਿ ਫਿਰ ਤਾਂ ਮੈਂ ਬਾਇਸ ਰਹੂੰਗਾ, ਇੱਕ ਪਾਸੜ ਹੋਊਂਗਾ ਵੀ ਗਲਤ ਹੈ, ਗੱਲ ਬਣਨਾ ਨਹੀਂ ਚਾਹੀਦਾ। ਪਰ ਜਦੋਂ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ, ਨਸ਼ਾ ਇੱਕ ਜਣਾ ਕਰਦਾ ਉਹਦੇ ਕਰਕੇ ਦੁਖੀ ਸਾਰਾ ਪਰਿਵਾਰ ਹੁੰਦਾ ਉਹਦਾ, ਉਹਦੇ ਸਾਰੇ ਦੋਸਤ ਮਿੱਤਰ ਹੁੰਦੇ ਆ, ਸਾਰੇ ਰਿਸ਼ਤੇਦਾਰ ਹੁੰਦੇ ਆ, ਤੇ ਇੰਨੇ ਜ਼ਿਆਦਾ ਦੁਖੀ ਹੁੰਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਅਸੀਂ ਕਰੀਏ ਕੀ। ਤੇ ਨੌਜਵਾਨਾਂ ਦਾ ਸਿਰਫ ਇਹ ਹੁੰਦਾ ਵੀ ਮੈਨੂੰ ਨਸ਼ਾ ਲਿਆ ਕੇ ਦੇ ਦਿਓ, ਨਹੀਂ ਫਿਰ ਮੈਂ ਜਿਹੜਾ ਕੁਛ ਹੋਇਆ ਮੈਂ ਕਰ ਲੂੰ, ਯਾਨੀ ਕਿ ਧਮਕੀਆਂ ਵੀ ਦੇਣ ਤੱਕ ਜਾ ਵੜਿੰਦਾ, ਚੋਰੀਆਂ ਕਰਨ ਲੱਗ ਜਾਂਦਾ ਗਾ, ਚੋਰੀਆਂ ਘਰੋਂ ਚੀਜ਼ਾਂ ਚੱਕ ਕੇ ਵੇਚਣ ਲੱਗ ਜਾਂਦਾ। ਤਾਂ ਨਸ਼ੇ ਦਾ ਪ੍ਰਬੰਧ ਕਰਨ ਵਾਸਤੇ ਉਹ ਕਿਸੇ ਨਾਲ ਵੀ ਲੜ ਝਗੜ ਸਕਦਾ। ਅੱਜ ਕੱਲ੍ਹ ਜੋ ਅਪਰਾਧਿਕ ਗਤੀਵਿਧੀਆਂ ਵਧੀਆਂ ਗਈਆਂ, ਕਿਸੇ ਦੇ ਮੋਬਾਈਲ ਖੋਲੇ ਜਾਓ, ਇਹ ਸਾਰੇ ਨਸ਼ੇ ਵਾਲੇ ਮੁੰਡੇ ਹੀ ਕਰ ਰਹੇ ਹੈਗੇ। ਕਿਉਂਕਿ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਮਨਦੀਪ ਜੀ, ਆਪਣੇ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਗਰੋਹ ਬਣੇ ਹੋਏ ਆ ਨਸ਼ਿਆਂ ਕਰਨ ਵਾਲੇ, ਉਹ ਜਦੋਂ ਦੇਖਦੇ ਆ ਵੀ ਕੋਈ ਮੁੰਡਾ ਕੋਈ ਰਿਚ ਫੈਮਿਲੀ 'ਚੋਂ ਪਿੰਡਾਂ ਦੇ ਵਿੱਚ ਕੋਈ ਮੰਨ ਲਓ ਚੰਗੀ ਜ਼ਮੀਨ ਵਾਲਾ, ਸ਼ਹਿਰਾਂ ਦੇ ਵਿੱਚ ਕੋਈ ਮੰਨ ਲਓ ਚੰਗੇ ਬਿਜ਼ਨਸ ਵਾਲਾ, ਤਾਂ ਉਹਨੂੰ ਉਹ ਟਾਰਗੇਟ ਕਰਦੇ ਹੈਗੇ। ਟਾਰਗੇਟ ਕਿਸ ਹਿਸਾਬ ਨਾਲ ਕਰਦੇ? ਮੰਨ ਲਓ ਕੋਈ ਮੁੰਡਾ ਨਵਾਂ ਕਿਸੇ ਕਾਲਜ ਦੇ ਵਿੱਚ ਦਾਖਲ ਹੋਇਆ, ਉੱਥੇ ਉਹਨੀ ਮੰਨ ਲਓ ਕੋਈ ਦੋਸਤੀ ਹੋਈ ਹੈ ਕਿਸੇ ਕੁੜੀ ਨਾਲ, ਜਦੋਂ ਉਹਨਾਂ ਦੇ ਵਿੱਚ ਕੋਈ ਅਣਬਣ ਹੋ ਜਾਂਦੀ ਹੈ ਜਿਹਨੂੰ ਅੱਜ ਕੱਲ੍ਹ ਬ੍ਰੇਕਅਪ ਕਹਿੰਦੇ ਆ, ਬ੍ਰੇਕਅਪ ਹੋ ਜਾਂਦਾ ਤਾਂ ਉਹ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਗਾ।
1: ਬਿਲਕੁਲ, ਵਾਕਈ ਕਾਫੀ ਵੱਡਾ ਕਾਰਨ ਰਹਿੰਦਾ ਇਹ ਨੌਜਵਾਨਾਂ ਦੇ ਵਿੱਚ।
0: ਹਾਂਜੀ ਬਿਲਕੁਲ ਬਿਲਕੁਲ, ਤਾਂ ਜਦੋਂ ਉਹ ਸਾਂਝਾ ਕਰਦਾ ਦੋਸਤਾਂ ਨਾਲ, ਤਾਂ ਉਹਨਾਂ ਦੋਸਤਾਂ ਦੇ ਵਿੱਚ ਤੁਸੀਂ ਯਕੀਨ ਨਹੀਂ ਮੰਨਣਾ, ਇੱਕ ਅੱਧਾ ਬੰਦਾ ਉਸ ਗਰੋਹ ਦਾ ਹੁੰਦਾ ਗਾ ਜਿਹਨੇ ਉਹਨੇ ਨੋਟ ਕਰਨਾ ਹੁੰਦਾ ਵੀ ਇਹ ਬੰਦਾ ਹੁਣ ਫਸਾਇਆ, ਇਹ ਮੁੰਡਾ ਫਸਾਇਆ ਜਾ ਸਕਦਾ, ਤਾਂ ਉਹਨੂੰ ਥੋੜ੍ਹੀ ਜਿਹੀ ਕੋਈ ਚਾਹੇ ਚਿੱਟਾ ਚਾਹੇ ਕੋਈ ਸਮੈਕ ਚਾਹੇ ਕੋਈ ਹੋਰ ਨਸ਼ਾ, ਪਹਿਲਾਂ ਤਾਂ ਜਾਣੀ ਕਿ ਬਿਨਾਂ ਪੈਸੇ ਤੋਂ ਸਿਰਫ ਦੋਸਤੀ ਦੇ ਤੌਰ 'ਤੇ ਉਹਨੂੰ ਜਾਣੀ ਕਿ ਮਜ਼ਾ ਦਿਖਾਇਆ ਜਾਂਦਾ, ਦਿਖਾਇਆ ਜਾਂਦਾ ਵੀ ਇਹਦਾ ਸਵਾਦ ਕੀ ਆ। ਜਦੋਂ ਬੰਦੇ ਨੂੰ ਲੱਗਦਾ ਵੀ ਹਾਂ ਯਾਰ ਖਾ ਕੇ ਤਾਂ ਮੈਨੂੰ ਕੋਈ ਦੁੱਖ ਹੀ ਨਹੀਂ, ਮੈਂ ਤਾਂ ਇੰਨਾ ਰੋਈ ਜਾਂਦਾ ਸੀ, ਮੈਂ ਤਾਂ ਦੁਖੀ ਸੀ, ਇਹ ਖਾ ਕੇ ਮੈਨੂੰ ਤਾਂ ਦੁੱਖ ਹੀ ਨਹੀਂ ਹੁੰਦਾ, ਤਾਂ ਇਸ ਤਰ੍ਹਾਂ ਹੌਲੀ ਹੌਲੀ ਨੌਜਵਾਨ ਮੁੰਡੇ ਸਾਡੇ ਨਸ਼ਿਆਂ ਦੇ ਵਿੱਚ ਧੱਕੇ ਜਾਂਦੇ ਗੇ।
1: ਅਵੇਲੇਬਿਲਿਟੀ ਦੀ ਗੱਲ ਕਰਾਂਗੇ, ਨਸ਼ਿਆਂ ਦੀ ਉਪਲਬਧਤਾ ਦੀ ਗੱਲ ਕਰਾਂਗੇ, ਤੇ ਫਿਰ ਉਪਲਬਧਤਾ ਬਾਰੇ ਵੀ ਤੁਸੀਂ ਬਿਹਤਰ ਦੱਸ ਸਕਦੇ ਹੋ ਕਿਵੇਂ ਕੋਈ ਸਾਥੀ ਆਪਣੇ ਆਪ ਵਾਸਤੇ ਇਹਨਾਂ ਚੀਜ਼ਾਂ ਨੂੰ ਉਪਲਬਧ ਕਰਵਾ ਲੈਂਦਾ।
0: ਉਪਲਬਧਤਾ ਤਾਂ ਆਪਣੇ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦੀ ਜਾਂ ਸਰਕਾਰਾਂ ਦੀ ਫੇਲੀਅਰ ਹੀ ਹੈਗੀ, ਕਿਉਂਕਿ ਇੰਨੀ ਛੇਤੀ ਐਂਬੂਲੈਂਸ ਉਪਲਬਧ ਨਹੀਂ ਹੁੰਦੀ ਆਪਣੇ ਪੰਜਾਬ ਦੇ ਵਿੱਚ ਜਿੰਨੀ ਛੇਤੀ ਚਿੱਟਾ ਉਪਲਬਧ ਹੋ ਜਾਂਦਾ ਹੈਗਾ। ਇੱਕ ਫੋਨ ਦੇ ਉੱਪਰ ਯਾਨੀ ਕਿ 5 ਮਿੰਟ ਦੇ ਵਿੱਚ ਕਿਸੇ ਕੋਲ ਚਿੱਟਾ ਪਹੁੰਚ ਜਾਂਦਾ ਹੈਗਾ। ਅਤੇ ਜੇ ਬਾਕੀ ਨਸ਼ਿਆਂ ਦੀ ਗੱਲ ਕਰੀਏ, ਸ਼ਰਾਬ ਜਾਂ ਇਸ ਤਰ੍ਹਾਂ, ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਤਾਂ ਨਸ਼ਾ, ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਮੰਨਦੀ ਵੀ ਇਹ ਨਸ਼ਾ ਹੈਗਾ, ਇਹਦੂ ਬਹੁਤ ਮੈਡੀਕਲ ਨਸ਼ਾ ਕਰਦੀ ਆ। ਇਹਦਾ ਕਾਰਨ ਵੀ ਹੈ ਇੱਕ, ਕਿਉਂਕਿ ਸ਼ਰਾਬ ਆ ਜਿਵੇਂ ਉਹ ਸਾਫ਼ ਦਿਸਦਾ ਬੰਦੇ ਦਾ ਪਤਾ ਲੱਗਦਾ, ਲੜਖੜਾਉਂਦਾ ਆਵਾਜ਼ ਤੋਂ ਪਤਾ ਲੱਗਦਾ, ਮੈਡੀਕਲ ਨਸ਼ੇ ਦਾ ਇਸ ਤਰ੍ਹਾਂ ਦਾ ਸ਼ੁਰੂ 'ਚ ਨਹੀਂ ਪਤਾ ਲੱਗਦਾ, ਬਾਅਦ 'ਚ ਪਤਾ ਲੱਗ ਜਾਂਦਾ, ਪਰ ਉਦੋਂ ਬਹੁਤ ਦੇਰ 'ਚ ਹੋਰ ਹੋ ਚੁੱਕੀ ਹੁੰਦੀ ਹੈ। ਸੋ ਉਪਲਬਧਤਾ ਵੀ ਇੱਕ ਵੱਡਾ ਕਾਰਨ ਆ, ਤਾਂ ਸਰਕਾਰ ਨੂੰ ਵੀ ਚਾਹੀਦਾ ਵੀ ਇਹ ਉਪਲਬਧਤਾ ਜਿਹੜੀ ਸਪਲਾਈ ਲਾਈਨ ਆ ਨਸ਼ਿਆਂ ਦੀ, ਇਹਨੂੰ ਤੋੜਿਆ ਜਾਵੇ।
1: ਹੁਣ ਗੱਲ ਕਰਦੇ ਹਾਂ ਇਸ ਚੀਜ਼ ਤੋਂ, ਤੁਸੀਂ ਕਿਵੇਂ ਬਾਹਰ ਆਏ ਤੇ ਨੌਜਵਾਨ ਸਾਥੀਆਂ ਨੂੰ ਤੁਸੀਂ ਕੀ ਕਹੋਗੇ ਬਾਹਰ ਆਉਣ ਵਾਸਤੇ? ਪਰ ਇੱਕ ਗੱਲ ਤਾਂ ਇਹ ਹੈ ਵੀ ਬਾਹਰ ਆਉਣ ਲਈ ਤੁਹਾਨੂੰ ਸੰਗੀਤ ਨੇ ਬਹੁਤ ਸਹਾਰਾ ਦਿੱਤਾ ਹੋਣਾ, ਕਿਉਂਕਿ ਤੁਹਾਨੂੰ ਅਸੀਂ ਜਦੋਂ ਤੁਹਾਡੀ ਸੋਸ਼ਲ ਪ੍ਰੋਫਾਈਲ ਦੇ ਉੱਤੇ ਦੇਖਦੇ ਹਾਂ ਤਾਂ ਤੁਸੀਂ ਸਾਨੂੰ ਹਾਰਮੋਨੀਅਮ ਵਜਾਉਂਦੇ ਨਜ਼ਰ ਆਉਂਦੇ ਹੋ, ਸੰਗੀਤ ਦਾ ਤੁਸੀਂ ਬਹੁਤ ਸਹਾਰਾ ਲਿਆ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਸਮਾਂ ਜਿਹੜਾ ਹੈ ਸੰਗੀਤ ਦਾ ਹੋ ਚੱਲਿਆਗਾ, ਤੇ ਨੌਜਵਾਨ ਸਾਥੀਆਂ ਨੂੰ ਅੱਜ ਤੁਹਾਡੀ ਪਸੰਦ ਤੇ ਜੇ ਗੀਤ ਸੁਣਵਾਉਣਾ ਹੋਵੇ ਤਾਂ ਫਿਰ ਕਿਹੜਾ ਗੀਤ ਤੁਸੀਂ ਸੁਣਵਾਓਗੇ ਸਾਰੇ ਹੀ ਸੁਣਨ ਵਾਲਿਆਂ ਨੂੰ?
0: ਮੈਂ ਐਕਚੁਲੀ ਪਹਿਲਾਂ ਤੋਂ ਹੀ ਪੁਰਾਣੇ ਹਿੰਦੀ ਗੀਤ ਸੁਣਦਾ ਗਾ, ਰਫੀ ਸਾਹਿਬ ਦਾ ਗੀਤ ਆ, ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ,
1: ਤੇ ਇਹੀ ਸਥਾਈ ਪਹਿਲਾਂ ਤੁਸੀਂ ਆਪਣੀ ਆਵਾਜ਼ ਚ ਗੁਣਗੁਣਾਓ ਤੇ ਅਸੀਂ ਇਸ ਨੂੰ ਫਿਰ ਰੇਡੀਓ ਤੋਂ ਸੁਣਾਵਾਂਗੇ।
0: ਇੱਕ

0: ਗੀਤ ਤੋਂ ਬਾਅਦ ਇੱਕ ਵਾਰ ਫਿਰ ਸਾਥੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਬਾਣੀ ਦੇ ਵਿੱਚ। ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਫਸੇ ਨੌਜਵਾਨ ਸਾਥੀਆਂ ਨੂੰ ਪ੍ਰੇਰਿਤ ਕਰਨ ਲਈ, ਸਗੋਂ ਕੱਢਣ ਲਈ ਆਪ ਇਸ ਚੀਜ਼ ਨੂੰ ਹੰਢਾ ਚੁੱਕੇ ਨੌਜਵਾਨ ਸਾਥੀ ਰਜਿੰਦਰ ਸਿੰਘ ਸਿਵੀਆਂ ਜੀ ਸਾਡੇ ਸਟੂਡੀਓ ਚ ਮੌਜੂਦ ਨੇ, ਤੇ ਰਜਿੰਦਰ ਸਿੰਘ ਜੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ।
1: ਧੰਨਵਾਦ ਜੀ ਮਨਦੀਪ ਜੀ। ਮਨਦੀਪ ਜੀ, ਜੇ ਨਸ਼ੇ ਛੱਡਣ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਫੈਕਟਰ ਹੈਗਾ, ਸਭ ਤੋਂ ਪਹਿਲਾਂ ਨਸ਼ਾ ਬੰਦਾ ਤਾਂ ਛੱਡ ਸਕਦਾ ਕੋਈ ਵੀ ਨੌਜਵਾਨ, ਜੇ ਉਹਦਾ ਆਪਦਾ ਮਨ ਕਰਦਾ। ਜੇ ਉਹ ਚਾਹੁੰਦਾ ਨਸ਼ਾ ਛੱਡਣਾ ਤਾਂ ਨਸ਼ਾ ਛੱਡਿਆ ਜਾ ਸਕਦਾ, ਇੰਪੋਸੀਬਲ ਬਿਲਕੁਲ ਨਹੀਂ, ਤੇ ਬਹੁਤ ਸੌਖਾ ਤਰੀਕੇ ਨਾਲ ਛੱਡਿਆ ਜਾ ਸਕਦਾ। ਵੱਡੇ ਤੋਂ ਵੱਡਾ ਚਿੱਟਾ ਨਸ਼ਾ, ਚਿੱਟੇ ਵਰਗੇ ਨਸ਼ੇ ਵੀ ਛੱਡੇ ਜਾ ਸਕਦੇ ਆ। ਸਭ ਤੋਂ ਪਹਿਲੀ ਕੰਡੀਸ਼ਨ ਕੀ ਆ ਕਿ ਨੌਜਵਾਨ ਖੁਦ ਨਸ਼ਾ ਛੱਡਣਾ ਚਾਹੁੰਦਾ ਹੋਵੇ। ਜੇ ਖੁਦ ਨਸ਼ਾ ਛੱਡਣਾ ਨਹੀਂ ਚਾਹੁੰਦਾ ਤਾਂ ਚਾਹੇ ਪਰਿਵਾਰ ਆ, ਚਾਹੇ ਕੋਈ ਦੋਸਤ ਮਿੱਤਰ ਆ, ਚਾਹੇ ਕੋਈ ਡਾਕਟਰ ਆ, ਕੋਈ ਦੁਨੀਆ ਦੀ ਕੋਈ ਵੀ ਚੀਜ਼ ਹੋ ਤਾਂ ਨਸ਼ਾ ਛੁਡਵਾ ਨਹੀਂ ਸਕਦੀ।
0: ਜੀ ਰਜਿੰਦਰ ਜੀ, ਤੁਸੀਂ ਸਹੀ ਕਿਹਾ ਤੇ ਮੈਨੂੰ ਲੱਗਦਾ ਵੀ ਤੁਸੀਂ ਆਪ ਇਹ ਛੱਡਣਾ ਚਾਹੁੰਦੇ ਸੀ, ਤੇ ਤੁਹਾਨੂੰ ਛੱਡਣ ਲਈ ਕਿਹੜੀਆਂ ਚੀਜ਼ਾਂ ਪ੍ਰੇਰਿਤ ਕਰ ਰਹੀਆਂ ਸੀ?
1: ਮੈਨੂੰ ਮਨਦੀਪ ਜੀ ਛੱਡਣ ਲਈ ਪ੍ਰੇਰਿਤ, ਜੇ ਮੈਂ ਅਸਲੀ ਕਹਾਂ, ਕਿਉਂਕਿ ਜਦੋਂ ਮੈਂ ਨਸ਼ਾ ਛੁਡਾਓ ਕੇਂਦਰ ਚ ਦਾਖਲ ਹੁੰਦਾ ਸੀ ਤਾਂ ਮੇਰੀ ਮੰਮੀ ਮੇਰੇ ਨਾਲ ਹੁੰਦੇ ਸੀਗੇ। ਮੈਂ ਦਾਖਲ ਹੁੰਦਾ ਸੀ, ਉਹ ਇੱਕ ਖੂੰਜੇ ਚ ਬੈਠੇ ਹੁੰਦੇ, ਚੁੱਪ ਚਾਪ ਸੋਚਾਂ ਚ ਪਏ ਹੋਏ, ਤਾਂ ਉਦੋਂ ਮੈਨੂੰ ਲੱਗਦਾ ਹੁੰਦਾ ਸੀ ਵਿਚਾਰੇ ਦੀ ਮੈਂ ਇਹਦੀ ਜ਼ਿੰਦਗੀ ਵੀ ਬਰਬਾਦ ਕਰਤੀ, ਹੋਰਾਂ ਦੀ ਤੱਕ ਕਰ ਹੀ ਜਾਏਗਾ, ਵੀ ਇਹਦੀ ਬੁਢੇਪਾ ਵੀ ਖਰਾਬ ਕਰਤਾ ਜਿਵੇਂ ਆਪਾਂ ਕਹਿੰਦੇ ਹਾਂ। ਤਾਂ ਮੇਰੇ ਦਿਲ ਚ ਇੱਕ ਚੈਨਿੰਗ ਜ਼ਰੂਰ ਸੀ ਮੈਂ ਇਹ ਚੋਂ ਨਿਕਲੂੰਗਾ ਸਹੀ ਕਦੇ ਨਾ ਕਦੇ, ਬਟ ਮੈਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀ। ਪਰ ਜਦੋਂ ਤੁਹਾਨੂੰ ਦੱਸਾਂ ਜ਼ਿੰਦਗੀ ਦੇ ਵਿੱਚ ਸੋਚਣ ਲੱਗਿਆ ਮੈਂ ਵੀ ਹੁਣ ਨਸ਼ਾ ਛੱਡਣਾ ਚਾਹੀਦਾ, ਤਾਂ ਇੰਨਾ ਸੌਖਾ ਨਸ਼ਾ ਛੱਡਣਾ ਹੈ ਨਹੀਂ ਸੀ। ਮੈਂ ਸਟੱਡੀ ਬਹੁਤ ਕੀਤੀ, ਮੈਂ ਮਨੋਵਿਗਿਆਨ ਪੜ੍ਹਿਆ, MD ਸਕੈਟਰੀ ਹੁੰਦੇ ਜਿਹੜੇ ਉਹਨਾਂ ਦੇ ਮੈਂ ਯਾਨੀ ਕਿ ਲੈਕਚਰ ਸੁਣੇ ਆ। ਤਾਂ ਮੈਂ ਇੱਕ ਗੱਲ ਤੁਹਾਨੂੰ ਥੋੜ੍ਹੀ ਜਿਹੀ ਐਕਸਪਲੇਨ ਕਰਨਾ ਚਾਹੁੰਦਾ 2 ਮਿੰਟ ਦੇ ਵਿੱਚ। ਨਸ਼ਾ ਜਿਹੜਾ ਹੈਗਾ ਮਨੁੱਖ ਦੀ ਇੱਕ ਲੋੜ ਨਹੀਂ ਹੈਗੀ, ਜਿਵੇਂ ਰੋਟੀ ਕੱਪੜਾ ਮਕਾਨ ਮਨੁੱਖ ਦੀ ਲੋੜ ਆ, ਨਸ਼ਾ ਸਰੀਰ ਦੀ ਲੋੜ ਹੈ ਨਹੀਂ, ਮਨੁੱਖ ਦੀ ਲੋੜ ਹੈ ਨਹੀਂ, ਇਹ ਬਾਹਰ ਤੋਂ ਯਾਨੀ ਕਿ ਆਪਣੇ ਸਰੀਰ ਦੇ ਵਿੱਚ ਇੰਜੈਕਟ ਕੀਤਾ ਜਾਂਦਾ। ਨਹੀਂ ਤਾਂ ਸਾਡਾ ਸਰੀਰ, ਜੇ ਮੈਂ ਨਸ਼ਿਆਂ ਦੇ ਬਾਰੇ ਸਮਝਾਉਣਾ ਚਾਹੁੰਦਾ ਹੋਵਾਂ, ਸੌਖੀ ਭਾਸ਼ਾ ਸਮਝਾਵਾਂ, ਤਾਂ ਸਾਡਾ ਦਿਮਾਗ ਨਾ ਇੱਕ ਫੈਕਟਰੀ ਆ ਜਿਹਦੇ ਵਿੱਚ ਖੁਸ਼ੀ ਵੀ ਬਣਦੀ ਆ, ਜਿਹ 'ਚ ਦੁੱਖ ਵੀ ਬਣਦੇ ਆ, ਹਾਸਾ ਵੀ ਬਣਦਾ, ਰੋਣਾ ਵੀ ਬਣਦਾ ਗਾ, ਸਭ ਕੁਛ ਸਾਡੇ ਦਿਮਾਗ ਦੇ ਵਿੱਚ ਸਾਡਾ ਬ੍ਰੇਨ ਬਣਾਉਂਦਾ ਗਾ, ਸਾਡਾ ਸਰੀਰ ਬਣਾਉਂਦਾ ਗਾ ਉਹਨੂੰ। ਪਰ ਜਦੋਂ ਨਸ਼ਾ ਕਰਨ ਲੱਗਦਾ ਕੋਈ ਵਿਅਕਤੀ, ਜਿਵੇਂ ਸ਼ਰਾਬ ਪੀਂਦਾ ਜਾਂ ਕੋਈ ਵੀ ਨਸ਼ਾ ਕਰਦਾ, ਜਿਹੜੀ ਉਹ ਫੈਕਟਰੀ ਨੇ ਖੁਸ਼ੀ ਦੇਣੀ ਹੁੰਦੀ ਆ, ਉਹਨੂੰ ਕਈ 100 ਗੁਣਾ, ਕਈ 1000 ਗੁਣਾ ਖੁਸ਼ੀ ਉਹ ਯਾਨੀ ਕਿ ਨਸ਼ਾ ਉਹਨੂੰ ਦੇਣ ਲੱਗ ਜਾਂਦਾ ਗਾ। ਤਾਂ ਵਾਰ ਵਾਰ ਜਿਵੇਂ ਜਿਵੇਂ ਟਾਈਮ ਪੀਰੀਅਡ ਵੱਧਦਾ ਜਾਂਦਾ ਗਾ ਨਸ਼ੇ ਨੂੰ ਵਰਤਣ ਦਾ, ਉਵੇਂ ਉਵੇਂ ਜਿਹੜੀ ਸਰੀਰ ਦੀ ਆਪਣੀ ਫੈਕਟਰੀ ਹੁੰਦੀ ਆ ਸੁੱਖ ਨੂੰ, ਖੁਸ਼ੀ ਨੂੰ ਪੈਦਾ ਕਰਨ ਵਾਲੀ, ਉਹ ਫੈਕਟਰੀ ਸਾਰੀ ਬਰਬਾਦ ਹੋ ਚੁੱਕੀ ਹੁੰਦੀ ਆ। ਅਤੇ ਜਦੋਂ ਬੰਦਾ ਜਾਂ ਨੌਜਵਾਨ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਹ ਫੈਕਟਰੀ ਕਿਉਂਕਿ ਬੰਦ ਹੋਈ ਪਈ ਹੁੰਦੀ ਹੈ, ਤਾਂ ਉਹਨੂੰ ਖੁਸ਼ੀ ਦਾ ਭੋਰਾ ਭਰ ਵੀ ਅਹਿਸਾਸ ਨਹੀਂ ਹੁੰਦਾ, ਉਹ ਬਹੁਤ ਉਦਾਸ ਤੇ ਯਾਨੀ ਕਿ ਮਾਨ ਉਦਾਸ ਤੇ ਮਰਨ ਤੱਕ ਸੋਚ ਲੈਂਦਾ ਵੀ ਇਹ ਤਾਂ ਮਰਨਾ ਹੀ ਚੰਗਾ। ਕਿਉਂਕਿ ਇੱਕ ਮਿੱਥ ਇਹ ਹੈਗੀ, ਖਾਸ ਕਰਕੇ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਨਾ, ਉਹਨੇ ਦਿਮਾਗ 'ਚ ਇਹ ਗੱਲ ਹੁੰਦੀ ਆ ਕਿ ਨਸ਼ੇ ਤੋਂ ਬਿਨਾਂ ਜ਼ਿੰਦਗੀ 'ਚ ਹੈ ਕੀ, ਵੀ ਆਹ ਤਾਂ ਪਾਗਲ ਆ ਜਿਹੜੇ ਨਸ਼ੇ ਨਹੀਂ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ, ਇੱਕ ਵਾਰੀ ਨਸ਼ਾ ਕਰਕੇ ਦੇਖਣ ਫਿਰ ਪਤਾ ਲੱਗੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਪਤਾ ਕਰਕੇ ਕਿਉਂ ਕਰਨਾ, ਠੀਕ ਹੈ, ਪਤਾ ਕਰਨ ਦਾ ਕੀ ਰੀਜ਼ਨ ਹੈ, ਕਿਉਂ ਪਤਾ ਕਰਨਾ, ਸਾਡਾ ਸਰੀਰ ਸਾਨੂੰ ਦੇ ਰਿਹਾ। ਜਦੋਂ ਅਸੀਂ ਨਸ਼ਾ ਨਹੀਂ ਕਰਦੇ ਸੀ ਕੀ ਅਸੀਂ ਉਦੋਂ ਖੁਸ਼ ਨਹੀਂ ਹੁੰਦੇ ਸੀਗੇ? ਤੇ ਜਦੋਂ ਮੈਂ ਆਪਦੀ ਗੱਲ ਕਰਾਂ, ਜਦੋਂ ਮੈਂ ਨਸ਼ਾ ਛੱਡਿਆ ਹੁਣ ਮੈਂ ਖੁਸ਼ ਨਹੀਂ ਹੁੰਦਾ? ਤਾਂ ਇਹ ਸਾਈਕੋਲੋਜੀਕਲੀ ਮਨੋਵਿਗਿਆਨਿਕ ਤੌਰ ਤੇ ਗੱਲ ਇਹ ਆ ਕਿ ਨਸ਼ਾ ਉਸ ਫੈਕਟਰੀ ਨੂੰ ਬੰਦ ਕਰਦਾ, ਖੁਸ਼ੀ ਪੈਦਾ ਕਰਨ ਵਾਲੀ ਫੈਕਟਰੀ ਨੂੰ, ਤੇ ਆਪ ਬਣਾਉਣ ਲੱਗਦਾ। ਪਰ ਇੱਕ ਟਾਈਮ ਬਾਅਦ ਉਹ ਨਸ਼ਾ ਵੀ ਬਹੁਤ ਹੱਦ, ਇੰਨੀ ਹੱਦ ਤੱਕ ਪਹੁੰਚ ਜਾਂਦਾ ਕਿ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ, ਅਤੇ ਉਹਦੇ ਨੂੰ ਫੈਕਟਰੀ ਜਵਾਬ ਦੇ ਦਿੱਤੀ ਆ। ਅਤੇ ਜਦੋਂ ਬੰਦਾ ਨਸ਼ਾ ਛੱਡਦਾ ਉਦਾਸ ਰਹਿੰਦਾ, ਤਾਂ 2 ਦਿਨ 4 ਦਿਨ ਹਫ਼ਤਾ ਮਹੀਨਾ 4 ਮਹੀਨੇ ਤਾਂ ਕੱਟ ਲੈਂਦਾ, ਪਰ ਫਿਰ ਉਹਨੂੰ ਜ਼ਿੰਦਗੀ 'ਚ ਕੁਛ ਨਹੀਂ ਦਿਸਦਾ ਜਿਉਣ ਜੋਗਾ। ਪਰ ਮੇਰੀ ਸਲਾਹ ਇਹ ਆ ਕਿ ਉਹ ਫੈਕਟਰੀ ਠੀਕ ਹੋ ਸਕਦੀ ਆ। ਤੁਸੀਂ ਕਿਸੇ ਵੀ ਜਿੱਥੇ ਵੀ ਕੋਈ ਨੌਜਵਾਨ ਜਿਹੜੇ ਵੀ ਜ਼ਿਲ੍ਹੇ ਪਿੰਡ 'ਚ ਰਹਿੰਦਾ, ਉਹਦੇ ਨੇੜੇ ਕਿਸੇ MD ਸਕੈਟਰੀ ਨੂੰ ਕੋਲ ਜਾਓ, ਉਹਨੂੰ ਸਾਰੀ ਆਪਦੀ ਪੂਰੀ ਡਿਟੇਲ ਦੱਸੋ, ਪੂਰੀ ਕੋਈ ਲੁਕੋ ਨਾ ਉਹਨਾਂ ਤੋਂ ਗੱਲ, ਪੂਰੀ ਆਪਦੀ ਦੱਸ ਦਿਓ ਵੀ ਆਹ ਨਸ਼ਾ ਕਰਦਾ, ਇੰਨੀ ਮਾਤਰਾ 'ਚ ਕਰਦਾ। ਤਾਂ ਮੇਰੀ ਗਰੰਟੀ ਆ, ਜਿੰਨਾ ਵੀ ਕਹੋਗੇ ਵੱਧ ਤੋਂ ਵੱਧ 5 ਮਹੀਨੇ ਜਾਂ 6 ਮਹੀਨਿਆਂ 'ਚ ਕੋਈ ਵੀ ਨਸ਼ਾ ਛੱਡਿਆ ਜਾ ਸਕਦਾ ਗਾ। ਐਸਾ ਆਪਦਾ ਕੋਰਸ ਹੁੰਦਾ,

0: ਸੋ
1: ਡਾ
0: ਤੁਸੀਂ ਬਹੁਤ ਵਾਜਿਬ ਸਲਾਹ ਦਿੱਤੀ ਹੈ ਕਿ ਮਨੋਰੋਗ ਵਿਸ਼ੇਸ਼ਗ ਨੂੰ ਮਿਲਿਆ ਜਾ ਸਕਦਾ, ਮਨੋਚਿਕਿਤਸਕ ਨੂੰ ਕਿਸੇ ਨੂੰ ਮਿਲਿਆ ਜਾ ਸਕਦਾ, ਤੇ ਹੋਰ ਕੀ ਉਪਰਾਲੇ ਜਿਹੜੇ ਆ ਉਹ ਜਦੋਂ ਸਾਨੂੰ ਲੱਗੇ ਕਿ ਹੁਣ ਅਸੀਂ ਸਾਨੂੰ ਖੁਸ਼ੀ ਜਿਹੜੀ ਹੈ ਚਾਹੀਦੀ ਹੈ ਪਰ ਖੁਸ਼ੀ ਮਹਿਸੂਸ ਨਹੀਂ ਹੋ ਰਹੀ, ਉਦੋਂ ਤੁਸੀਂ ਕੀ ਕਰਦੇ ਹੁੰਦੇ ਸੀ, ਕਿਤੇ ਹੋਰ ਉਪਰਾਲੇ ਕੀ ਕੀਤੇ ਜਾ ਸਕਦੇ ਆ ਨਸ਼ੇ ਛੱਡਣ ਦੇ ਲਈ ਤੇ ਖੁਸ਼ੀ, ਅੰਦਰੂਨੀ ਖੁਸ਼ੀ ਹਾਸਲ ਕਰਨ ਲਈ?
1: ਨਸ਼ੇ ਛੱਡਣ ਵਾਸਤੇ ਸਭ ਤੋਂ ਵਧੀਆ ਤਰੀਕਾ ਜਾਂ ਸਾਇੰਟਿਫਿਕ ਮੈਥਡ ਹੀ ਇਹ ਆ ਕਿ ਆਪਣੇ ਆਪ ਨੂੰ ਤੁਸੀਂ ਬਿਜ਼ੀ ਕਰ ਲਓ
0: ਜੀ,
1: ਅਤੇ ਬਿਜ਼ੀ ਉਹਨਾਂ ਕੰਮਾਂ 'ਚ ਕਰੋ ਆਪਣੇ ਆਪ ਨੂੰ ਜਿਹੜੇ ਤੁਹਾਡੇ ਦਿਲ ਨੂੰ ਚੰਗੇ ਲੱਗਦੇ ਆ, ਜਿਹੜੇ ਤੁਹਾਡੀ ਮੰਨ ਲਓ ਆਪਾਂ ਹੋਬੀਜ਼ ਹੁੰਦੀ ਆ ਹਰ ਇੱਕ ਦੀ, ਨੌਜਵਾਨਾਂ ਦੀ ਵੀ ਨਸ਼ਿਆਂ ਤੋਂ ਪਹਿਲਾਂ ਕੋਈ ਹੋਬੀਜ਼ ਹੋਣੀਆਂ ਜਿਹੜੀਆਂ ਉਹ ਉਹਨਾਂ ਦੀਆਂ ਹੋਬੀਜ਼ ਸਹੀਆਂ ਜੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਲਾ ਲਓ। ਜਿਵੇਂ ਮੈਨੂੰ ਮਿਊਜ਼ਿਕ ਪਸੰਦ ਸੀ, ਕਿਤਾਬਾਂ ਪਸੰਦ ਸੀ, ਫਿਲਮਾਂ ਦੇਖਣੀਆਂ ਪਸੰਦ ਸੀ, ਮੈਂ ਵੱਧ ਤੋਂ ਵੱਧ ਟਾਈਮ ਉਹਨਾਂ ਨੂੰ ਦੇਖ ਕੇ ਗੁਜ਼ਾਰ ਲੈਂਦਾ ਸੀਗਾ, ਜਿੰਨਾ ਚਿਰ ਮੇਰੀ ਆਪਦੀ ਦਿਮਾਗ ਦੀ ਫੈਕਟਰੀ ਖੁਸ਼ੀ ਨੂੰ ਪ੍ਰੋਡਿਊਸ ਨਹੀਂ ਕਰਨ ਲੱਗ ਗਈ। ਅਤੇ ਹੁਣ ਮੈਂ ਤੁਹਾਡੇ ਸਾਹਮਣੇ ਗੀਤ ਗਾਇਆ ਵੀ ਆ, ਅਤੇ ਸੰਗੀਤ ਦਾ ਮੇਰੇ ਵਾਸਤੇ ਸੰਗੀਤ ਬਹੁਤ ਵੱਡੀ ਗੱਲ ਆ। ਸੰਗੀਤ ਸੁਣੋ, ਕੋਈ ਮੈਡੀਟੇਸ਼ਨ ਕਰ ਸਕਦਾ, ਮੈਡੀਟੇਸ਼ਨ ਨਾਲ ਵੀ ਕਾਫੀ ਰਾਹਤ ਮਿਲਦੀ ਹੈਗੀ, ਜਾਂ ਜਿਹੜਾ ਵੀ ਕੋਈ ਕੰਮ ਕਿਸੇ ਨੌਜਵਾਨ ਨੂੰ ਖੁਸ਼ੀ ਦੇ ਸਕਦਾ, ਚਾਹੇ ਉਹਦੇ ਵਿੱਚ ਪੈਸੇ ਕਮਾਵੇ ਚਾਹੇ ਘੱਟ ਕਮਾਵੇ ਜਾਂ ਨਾ ਕਮਾਵੇ, ਪਰ ਉਹਨੂੰ ਬਿਜ਼ੀ ਰਹਿਣਾ ਬਹੁਤ ਜ਼ਰੂਰੀ ਆ। ਵਿਹਲਾ ਰਹਿ ਕੇ ਕੋਈ ਵੀ ਵਿਅਕਤੀ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ, ਇਹ ਗਰੰਟੀ ਹੈਗੀ
0: ਜੀ। ਰਜਿੰਦਰ ਜੀ, ਅਸੀਂ ਚੱਲਦੇ ਚੱਲਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਚਾਹੁੰਦੇ ਹਾਂ, ਕਈ ਸਾਥੀ ਜਿਹੜੇ ਹੈ ਉਹ ਇਸ ਕਦਰ ਇਸ ਗ੍ਰਿਫਤ 'ਚ ਫਸੇ ਹੋਏ ਨੇ, ਇਸ ਦਲਦਲ 'ਚ ਫਸੇ ਹੋਏ ਨੇ ਕਿ ਉਹ ਆਤਮ ਹੱਤਿਆ ਦੀ ਗੱਲਾਂ ਵੀ ਸੋਚਦੇ ਨੇ ਜਿਵੇਂ ਕਿ ਤੁਸੀਂ ਦੱਸਿਆ ਸਾਨੂੰ, ਅਤੇ ਉਹਨਾਂ ਨੌਜਵਾਨ ਸਾਥੀਆਂ ਨੂੰ ਅਤੇ ਸੁਣਨ ਵਾਲੇ ਬਾਕੀ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ, ਨਸ਼ੇ ਦੀ ਗ੍ਰਿਫਤ 'ਚੋਂ ਅਸੀਂ ਕਿਵੇਂ ਬਚੀਏ ਅਤੇ ਜ਼ਿੰਦਗੀ ਦੇ ਵਿੱਚ ਆਨੰਦ ਜਿਹੜਾ ਉਹ ਕਿਵੇਂ ਮਾਣੀਏ? ਕਈ ਵਾਰ ਜਿਹੜੇ ਅਜਿਹੇ ਹਾਲਾਤ 'ਚ ਕੋਈ ਸਾਥੀ ਫਸ ਵੀ ਗਏ ਆ, ਉਸ ਦੌਰ ਦੇ ਵਿੱਚੋਂ ਕਿਵੇਂ ਨਿਕਲਣਾ ਹੈਗਾ, ਅਖੀਰ 'ਚ ਕੀ ਕਹੋਗੇ?
1: ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਜ਼ਿੰਦਗੀ ਇੱਕ ਵਾਰੀ ਮਿਲੀ ਆ, ਆਤਮ ਹੱਤਿਆ ਕਰਨਾ ਵੈਸੇ ਕਾਨੂੰਨੀ ਵੀ ਜੁਰਮ ਆ, ਪਰ ਆਤਮ ਹੱਤਿਆ ਕਿਉਂ ਕਰਨੀ ਆ? ਸਾਨੂੰ ਕੁਦਰਤ ਨੇ ਇੱਕ ਜ਼ਿੰਦਗੀ ਦਿੱਤੀ ਹੈ, ਇਸ ਜ਼ਿੰਦਗੀ ਦਾ ਭਰਪੂਰ ਆਨੰਦ ਲਵੋ। ਜ਼ਿੰਦਗੀ 'ਚ ਗਲਤੀਆਂ ਹੁੰਦੀਆਂ ਹਰ ਇੱਕ ਤੋਂ, ਤੁਹਾਡੇ ਤੋਂ ਹੋਈਆਂ, ਮੇਰੇ ਤੋਂ ਹੋਈਆਂ, ਉਹਨਾਂ ਗਲਤੀਆਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ। ਆਪਦੇ ਪਰਿਵਾਰ ਬਾਰੇ, ਆਪਦੇ ਸਮਾਜ ਬਾਰੇ ਕੁਛ ਚੰਗਾ ਸੋਚੋ, ਤੁਹਾਡਾ ਨਾਂ ਹੋ, ਤੁਹਾਨੂੰ ਖੁਸ਼ੀ ਮਿਲੂਗੀ, ਤਾਂ ਤੁਹਾਡੀ ਜਦੋਂ ਤੁਹਾਨੂੰ ਖੁਸ਼ੀ ਮਿਲਣ ਲੱਗ ਗਈ ਤਾਂ ਆਟੋਮੈਟਿਕਲੀ ਤੁਹਾਨੂੰ ਉਹ ਜਿਹੜਾ ਨਸ਼ੇ 'ਚੋਂ ਖੁਸ਼ੀ ਮਿਲਦੀ ਸੀ ਉਹ ਕਨਵਰਟ ਹੋ ਜੂਗੀ ਤੁਹਾਡੀ ਸਮਾਜ 'ਚ ਪਰਿਵਾਰ 'ਚੋਂ ਖੁਸ਼ੀ ਮਿਲਣ ਵਾਸਤੇ। ਸੋ ਨਸ਼ਿਆਂ ਤੋਂ ਯਾਨੀ ਕਿ ਦੂਰ ਰਹਿਣਾ ਹੀ ਵਧੀਆ, ਅਤੇ ਜਿਹੜੇ ਬੱਚੇ ਹਜੇ ਨਸ਼ਾ ਕਰਨ ਨਹੀਂ ਲੱਗੇ, ਮੇਰੀ ਇੱਕ ਰਿਕੁਐਸਟ ਆ ਉਹਨਾਂ ਨੂੰ, ਕਦੇ ਵੀ ਤੁਸੀਂ ਸਿਰਫ ਟੇਸਟ ਕਰਨ ਵਾਸਤੇ ਜਾਂ ਸ਼ੌਂਕ ਵਜੇ ਕਦੇ ਵੀ ਨਾ ਦੇਖੋ ਵੀ ਮੈਂ ਸਿਰਫ ਟੇਸਟ ਕਰਕੇ ਦੇਖਣਾ। ਪਰ ਕਈ ਕਈ ਬੱਚੇ ਇਹ ਸੋਚਦੇ ਆ ਮੈਂ ਟੇਸਟ ਹੀ ਕਰਨਾ, ਉਦੋਂ ਬਾਅਦ ਮੈਨੂੰ ਲੱਗਦਾ ਨਹੀਂ ਮੇਰੇ 'ਚ ਇੰਨੀ ਵਿਲ ਪਾਵਰ ਹੈਗੀ ਆ, ਪਰ ਇਹ ਸੱਚ ਨਹੀਂ ਹੈਗਾ। ਹੋ ਸਕਦਾ ਕਿਸੇ ਇੱਕ ਲੱਖਾਂ 'ਚ ਇੱਕ 'ਚ ਹੋਵੇ ਵਿਲ ਪਾਵਰ, ਪਰ ਹਰੇਕ 'ਚ ਨਹੀਂ ਹੁੰਦੀ। ਇਹ ਟੇਸਟ ਹੀ ਉਸਦੀ ਜ਼ਿੰਦਗੀ ਖਰਾਬ ਕਰਨ ਦਾ ਕਾਰਨ ਬਣ ਸਕਦਾ
0: ਜੀ। ਹਰਜਿੰਦਰ ਸਿੰਘ ਜੀ, ਤੁਸੀਂ ਆਪਣੇ ਅਸਲ ਨਾਂ ਦੇ ਨਾਲ ਬੜੀ ਹਿੰਮਤ ਦੇ ਨਾਲ ਇਸ ਦੌਰ 'ਚੋਂ ਨਿਕਲ ਕੇ ਦੂਜਿਆਂ ਨੂੰ ਸੇਧ ਦੇਣ ਲਈ ਸਾਡੇ ਸਟੂਡੀਓ ਦੇ ਵਿੱਚ ਆਏ, ਜਨਤਕ ਤੌਰ 'ਤੇ ਆਪਣੀ ਆਪ ਬੀਤੀ ਦੱਸ ਕੇ ਤੁਸੀਂ ਬੜੀ ਬਿਹਤਰੀਨ ਗੱਲਾਂ ਸਾਡੇ ਨਾਲ ਕੀਤੀਆਂ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਅਤੇ ਆਲ ਇੰਡੀਆ ਰੇਡੀਓ ਦਾ ਧੰਨਵਾਦ ਜੋ ਮੇਰੇ ਵਰਗੀ ਨਾਚੀਜ਼ ਨੂੰ ਇੱਥੇ ਤੁਸੀਂ ਬੁਲਾਇਆ ਅਤੇ ਗੱਲਬਾਤ ਕੀਤੀ। ਧੰਨਵਾਦ
0: ਜੀ, ਸ਼ੁਕਰੀਆ।
2: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਮੁਲਾਕਾਤ ਨਸ਼ਾ ਛੱਡ ਚੁੱਕੇ ਨੌਜਵਾਨ ਰਜਿੰਦਰ ਸਿੰਘ ਜੀ ਨਾਲ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੌਰਾ। ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ, ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:06 ਦਾ ਸਮਾਂ ਹੋ ਚੁੱਕਾ ਹੈ, ਅਤੇ ਆਓ ਸਰੋਤਿਓ ਸੁਣ ਲੈਂਦੇ ਹਾਂ ਕੁਝ ਸੰਦੇਸ਼ ਤੇ ਇੱਕ ਗੀਤ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।

0: ਕੈਸੇ ਗੀਤ ਦੇ ਨਾਲ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਮੁਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਮਾਂ 1:09 ਤੇ 32 ਸਕਿੰਟ ਦਾ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ PSEB ਦੀ ਪੇਪਰ ਮੁਲੰਕਣ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਬੋਰਡ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਬਰਾਬਰ ਰੈਂਕ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਜਨਮ ਤਰੀਕ ਨੂੰ ਟਾਈਪ ਬ੍ਰੇਕਰ ਵਜੋਂ ਵਰਤਣ ਦੀ ਲੰਮੇ ਸਮੇਂ ਤੋਂ ਪ੍ਰਚਲਿਤ ਰਵਾਇਤ ਖਤਮ ਹੋ ਜਾਏਗੀ। ਇਹ ਅਹਿਮ ਫੈਸਲਾ ਅੱਜ PSEB ਦੀ ਬੋਰਡ ਮੀਟਿੰਗ ਦੌਰਾਨ ਲਿਆ ਗਿਆ। ਇਸ ਫੈਸਲੇ ਦਾ ਆਧਾਰ 31 ਮਈ 2026 ਨੂੰ ਕਰਵਾਏ ਗਏ ਸੂਬਾ ਪੱਧਰੀ ਸਨਮਾਨ ਸਮਾਰੋਹ ਸਿਤਾਰੇ ਜ਼ਮੀਨ ਤੇ ਦੌਰਾਨ ਕੁਝ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਲਿਆ ਗਿਆ ਹੈ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ 8ਵੀਂ 10ਵੀਂ ਅਤੇ 12ਵੀਂ ਜਮਾਤ ਦੇ ਜ਼ਿਲ੍ਹਾ ਟਾਪਰਾਂ ਨੂੰ ਸਨਮਾਨਿਤ ਕੀਤਾ ਅਤੇ ਇਸ ਸਮੇਂ ਗੱਲਬਾਤ ਦੌਰਾਨ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਚੋਟੀ ਦੇ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਬਰਾਬਰ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਸਿਰਫ ਉਮਰ ਦੇ ਆਧਾਰ ਤੇ ਮੈਰਿਟ ਸੂਚੀ ਵਿੱਚ ਹੇਠਾਂ ਰੱਖਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੇ ਰੈਂਕ ਪ੍ਰਭਾਵਿਤ ਹੁੰਦੇ ਨੇ। ਇਸ ਮਾਮਲੇ ਨੂੰ ਧਿਆਨ ਵਿੱਚ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਰਵਾਇਤ ਨੂੰ ਖਤਮ ਕਰਨ ਅਤੇ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਸਾਂਝੀ ਰੈਂਕ ਪ੍ਰਣਾਲੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ੍ਰੀ ਵੈਂਸ ਨੇ ਕਿਹਾ ਕਿ ਹੁਣ ਬਰਾਬਰ ਅੰਕਾਂ ਦਾ ਮਤਲਬ ਬਰਾਬਰ ਰੈਂਕ ਹੋਏਗਾ। ਕੱਲ੍ਹ ਭੀਖੀ ਵਿਖੇ ਇੱਕ ਮੋਟਰਸਾਈਕਲ ਰੇਹੜੀ ਨੂੰ ਟਰਾਲੇ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ ਏ। ਪਿੰਡ ਹਮੀਰਗੜ੍ਹ ਟੈਪਈ ਦੇ ਦੋ ਦੋਸਤ ਸੁਖਵੀਰ ਸਿੰਘ ਤੇ ਰਣਿੰਦਰ ਸਿੰਘ ਜਦੋਂ ਭੀਖੀ ਤੋਂ ਆਪਣੇ ਪਿੰਡ ਵਾਪਸ ਮੁੜ ਰਹੇ ਸਨ ਤਾਂ ਭੀਖੀ ਨਹਿਰ ਪੁਲ ਤੇ ਉਨ੍ਹਾਂ ਦੀ ਰੇਹੜੀ ਨੂੰ ਕਿਸੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ, ਪਰ ਹਸਪਤਾਲ ਲਿਜਾਂਦਿਆਂ ਹੀ ਦੋਵਾਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਟਰਾਲਾ ਚਾਲਕ ਦੀ ਪਛਾਣ ਨਹੀਂ ਹੋ ਸਕੀ ਏ। ਮਾਮਲੇ ਦੇ ਤਫਤੀਸ਼ੀ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਸ੍ਰੀ ਗੁਰਲਾਲ ਕਨੌਨ ਨੇ ਅਨਾਜ ਮੰਡੀ ਕਨੌਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕਿਸਾਨਾਂ ਦੇ 227 ਲਾਪਤਰੀ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਕਰੀਬ 86 ਲੱਖ ਰੁਪਏ ਦੀ ਆਖਰੀ ਕਿਸ਼ਤ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ। ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਮੁਆਵਜ਼ੇ ਦੇ ਚੈਂਕ ਸੌਂਪੇ ਗਏ ਤੇ ਉਨ੍ਹਾਂ ਦੇ ਖਾਤਿਆਂ ਵਿੱਚ ਰਕਮ ਦਾ ਤਬਾਦਲਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਕਨੌਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਹ ਇਮਾਰਤ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਸਬੰਧਿਤ ਧਿਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਿਤ ਹੋਏਗੀ। ਇਸ ਤੋਂ ਇਲਾਵਾ ਖੇਤਰ ਦੇ ਵਿਕਾਸ ਨਾਲ ਸਬੰਧਿਤ ਹੋਰ ਕਾਰਜਾਂ ਦਾ ਵੀ ਉਦਘਾਟਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਅੱਜ SGPC ਦਫ਼ਤਰ ਤੋਂ ਜਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ SGPC ਵੱਲੋਂ ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜੱਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਪਾਕਿਸਤਾਨ ਜਾ ਰਹੇ, ਜਿੱਥੇ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ। ਇਸ ਜੱਥੇ ਵਿੱਚ 541 ਸ਼ਰਧਾਲੂ ਸ਼ਾਮਲ ਨੇ। ਜੱਥਾ 19 ਜੂਨ ਨੂੰ ਭਾਰਤ ਵਾਪਸ ਪਰਤੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
2: ਹੈਲੋ ਫਰਮਾਇਸ਼।

ਪ੍ਰੋਗਰਾਮ ਹੈਲੋ ਫਰਮਾਇਸ਼ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਗੁੱਡ ਆਫਟਰਨੂਨ। ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਹਿੰਦੀ ਫਿਲਮ ਪਰਦੇਸ ਦੇ। ਪ੍ਰੋਗਰਾਮ ਪੇਸ਼ ਕਰਨਗੇ ਕਮਲਪ੍ਰੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।

ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਲੈ ਕੇ ਮੈਂ ਹਾਜ਼ਰ ਹਾਂ। ਸਰੋਤੋ, ਅੱਜ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਇੱਕ ਫਿਲਮ। ਇਸ ਫਿਲਮ ਦਾ ਨਾਮ ਹੈ ਪਰਦੇਸ। ਇਸ ਫਿਲਮ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਅਸੀਂ ਖੁਦ ਮਹਿਸੂਸ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਹਿੰਦੁਸਤਾਨ ਦੀ ਪਰਦੇਸਾਂ ਦੇ ਵਿੱਚ ਰਹਿੰਦੀ NRIs ਦੇ ਮਨਾਂ ਦੇ ਵਿੱਚ ਕਿੰਨੀ ਡੂੰਗੀ ਥਾਂ ਹੈ। ਬੇਸ਼ੱਕ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਕੰਮ ਕਾਰ ਉਹਨਾਂ ਨੇ ਬਾਹਰ ਸੈੱਟ ਕੀਤੇ ਹੋਏ ਆ, ਪਰ ਫਿਰ ਵੀ ਉਹਨਾਂ ਦਾ ਜਿਹੜਾ ਮਨ ਹੈ ਪਿੱਛੇ ਮੁੜਦਾ ਹੈ ਤੇ ਆਪਣੇ ਹਿੰਦੁਸਤਾਨ ਨੂੰ ਯਾਦ ਕਰਦਾ ਏ, ਤੇ ਉਹ ਹਮੇਸ਼ਾ ਹੀ ਜੁੜੇ ਰਹਿਣਾ ਚਾਹੁੰਦੇ ਨੇ ਆਪਣੇ ਹਿੰਦੁਸਤਾਨ ਦੇ ਰੀਤੀ ਰਿਵਾਜ਼ਾਂ ਦੇ ਨਾਲ, ਸੱਭਿਆਚਾਰ ਦੇ ਨਾਲ। ਸੋ ਆਓ ਸੁਣਦੇ ਹਾਂ ਫਿਲਮ ਪਰਦੇਸ ਦੀ ਇਹ ਕਹਾਣੀ। ਮੂਵੀ ਦੇ ਸ਼ੁਰੂ ਵਿੱਚ ਅਸੀਂ ਅਮਰੀਸ਼ ਪੁਰੀ ਨੂੰ ਦੇਖਦੇ ਹਾਂ, ਜਿਸ ਦਾ ਨਾਮ ਕਿਸ਼ੋਰੀ ਲਾਲ ਹੈ, ਜੋ ਲਗਭਗ 35 ਸਾਲ ਪਹਿਲਾਂ ਅਮਰੀਕਾ ਆਇਆ ਅਤੇ ਇੱਥੇ ਹੀ ਬਹੁਤ ਵੱਡਾ ਆਦਮੀ ਬਣ ਗਿਆ, ਜਿਸ ਦੀਆਂ ਇੱਥੇ ਬਹੁਤ ਸਾਰੀਆਂ ਕੰਪਨੀਆਂ ਚੱਲਦੀਆਂ ਨੇ। ਆਖਿਰਕਾਰ ਉਹ ਅੱਜ ਭਾਰਤ ਵਾਪਸ ਆਇਆ ਆਪਣੇ ਬਚਪਨ ਦੇ ਦੋਸਤ ਸੂਰਜ ਦੇ ਕੋਲ, ਜੋ ਮਥੁਰਾ ਦੇ ਵਿੱਚ ਰਹਿੰਦਾ ਏ। ਉਹ ਆਉਣ ਹੀ ਵਾਲਾ ਹੈ ਕਿਸ਼ੋਰੀ ਲਾਲ ਨੂੰ ਪਿੱਕ ਕਰਨ। ਕਿਸ਼ੋਰੀ ਲਾਲ ਬੜੀ ਖੁਸ਼ੀ ਨਾਲ ਆਪਣੇ ਅਮੈਰੀਕਨ ਦੋਸਤਾਂ ਨੂੰ ਕਹਿੰਦਾ ਹੈ ਕਿ ਜੋ ਸਕੂਨ, ਜੋ ਪਿਆਰ ਮੇਰੇ ਭਾਰਤ ਵਿੱਚ ਹੈ, ਉਹ ਅਮਰੀਕਾ ਵਿੱਚ ਕਿੱਥੇ ਹੈ। ਇੱਥੇ ਆਉਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਮਾਂ ਦੀ ਗੋਦ ਵਿੱਚ ਆ ਗਿਆ ਹਾਂ। ਇੱਥੋਂ ਦੀਆਂ ਹਵਾਵਾਂ, ਇੱਥੋਂ ਦੀਆਂ ਇਮਾਰਤਾਂ ਬੋਲਦੀਆਂ ਹਨ ਪਿਆਰ। ਇਸੇ ਤਰ੍ਹਾਂ ਦੀ ਇੱਕ ਇਮਾਰਤ ਇਹ ਵੀ ਹੈ, ਤਾਜ ਮਹਿਲ। ਦੋਸਤੋ, ਅਮਰੀਕਾ ਵਿੱਚ ਪਿਆਰ ਦਾ ਮਤਲਬ ਹੈ ਲੈਣ ਤੇ ਦੇਣ, ਪਰ ਹਿੰਦੁਸਤਾਨ ਵਿੱਚ ਪਿਆਰ ਦਾ ਮਤਲਬ ਹੈ ਸਿਰਫ ਦੇਣਾ। ਅੱਜ ਮੇਰੇ ਭਾਰਤ ਦੇ ਕੋਲ ਕੁਝ ਹੋਰ ਹੋਵੇ ਨਾ ਹੋਵੇ, ਪਰ ਪਿਆਰ ਜ਼ਰੂਰ ਹੈ ਸਭ ਨੂੰ ਦੇਣ ਦੇ ਲਈ। ਉਦੋਂ ਹੀ ਸੂਰਜ ਆ ਜਾਂਦਾ ਏ, ਦੋਨੋਂ ਇੱਕ ਦੂਜੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਜੱਫੀ ਪਾ ਕੇ ਘੁੱਟ ਕੇ ਮਿਲਦੇ ਨੇ, ਫਿਰ ਘਰ ਆ ਜਾਂਦੇ ਨੇ। ਸੂਰਜ ਨੇ ਆਪਣੇ ਖੇਤਾਂ ਵਿੱਚ ਹੀ ਫਾਰਮ ਹਾਊਸ ਬਣਾਇਆ ਹੋਇਆ ਏ। ਕਿਸ਼ੋਰੀ ਲਾਲ ਯਾਨੀ ਕਿ ਅਮਰੀਸ਼ ਪੁਰੀ ਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਏ। ਮੂਵੀ ਦੀ ਹੀਰੋਇਨ ਗੰਗਾ ਯਾਨੀ ਕਿ ਮਹਿਮਾ ਚੌਧਰੀ, ਗੰਗਾ ਪਾਪਾ ਨੂੰ ਦੇਖ ਕੇ ਭੱਜੀ ਆਉਂਦੀ ਹੈ। ਗੰਗਾ ਸੂਰਜ ਦੀ ਬੇਟੀ ਹੈ, ਪਰ ਕਿਸ਼ੋਰੀ ਲਾਲ ਉਸਨੂੰ ਪਹਿਚਾਣ ਨਹੀਂ ਪਾਉਂਦਾ ਕਿਉਂਕਿ ਉਹ ਖੁਦ 35 ਸਾਲ ਬਾਅਦ ਭਾਰਤ ਆਇਆ ਸੀ। ਗੰਗਾ ਕਿਸ਼ੋਰੀ ਲਾਲ ਦੇ ਪੈਰੀ ਹੱਥ ਲਾਉਂਦੀ ਹੈ। ਗੰਗਾ ਦੇ ਇਹ ਸੰਸਕਾਰ ਕਿਸ਼ੋਰੀ ਲਾਲ ਨੂੰ ਬਹੁਤ ਚੰਗੇ ਲੱਗਦੇ ਨੇ। ਘਰ ਦੇ ਸਾਰੇ ਲੋਕ ਕਿਸ਼ੋਰੀ ਲਾਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਤੇ ਬੱਚੇ ਵੀ ਅੰਕਲ ਦਾ ਵੈਲਕਮ ਕਰਦੇ ਨੇ। ਫਿਰ ਅਗਲੇ ਸੀਨ ਦੇ ਵਿੱਚ ਆਉਂਦਾ ਹੈ ਅਮੀਰ ਚੰਦ ਤੇ ਉਸ ਦਾ ਭਰਾ ਗਰੀਬ ਚੰਦ, ਜੋ ਕੁਝ ਸਮਾਂ ਪਹਿਲਾਂ ਸ੍ਰੀਲੰਕਾ ਵਿੱਚ ਰਹਿ ਕੇ ਆਇਆ ਸੀ ਅਤੇ ਆਪਣੇ ਆਪ ਨੂੰ NRI ਦੱਸਦਾ ਸੀ। ਜਦੋਂ ਇਹਨੂੰ ਕਿਸ਼ੋਰੀ ਲਾਲ ਦੇ ਆਉਣ ਦੇ ਬਾਰੇ ਪਤਾ ਲੱਗਦਾ ਹੈ ਅਤੇ ਉੱਥੇ 12 ਤਰ੍ਹਾਂ ਦਾ ਖਾਣਾ ਬਣਿਆ ਹੁੰਦਾ ਹੈ, ਇਹ ਸੁਣ ਕੇ ਉਹ ਉੱਥੇ ਆ ਜਾਂਦਾ ਹੈ ਤਾਂ ਸੂਰਜ ਕਿਸ਼ੋਰੀ ਲਾਲ ਨੂੰ ਅਮੀਰ ਚੰਦ ਦੇ ਬਾਰੇ ਦੱਸਦਾ ਹੈ ਕਿ ਇਹ ਅੰਮਾ ਦੇ ਨਨਦ ਦੀ ਭੈਣ ਦੀ ਬੇਟੀ ਨੇ। ਤਾਂ ਅਮੀਰ ਚੰਦ ਸ਼ਿਕਾਇਤ ਕਰਦਾ ਹੈ ਕਿ ਕਹਿ ਦੋ, ਅਸੀਂ ਤਾਂ ਦੂਰ ਦੇ ਰਿਸ਼ਤੇਦਾਰ ਹਾਂ, ਅਸੀਂ ਤਾਂ ਛੋਟੇ ਲੋਕ ਹਾਂ, ਤੁਹਾਡੇ ਲਈ ਤਾਂ ਬਈ 12-12 ਤਰ੍ਹਾਂ ਦੇ ਪਕਵਾਨ ਬਣੇ ਨੇ, ਸਾਨੂੰ ਤਾਂ ਇੱਥੇ ਬੁਲਾਇਆ ਵੀ ਨਹੀਂ ਗਿਆ। ਇਸ ਤਰ੍ਹਾਂ ਉਹ ਅਬਾ ਤਵਾ ਬੋਲਦਾ ਏ। ਫਿਰ ਗੰਗਾ ਅੰਕਲ ਨੂੰ ਦਵਾਈ ਦਿੰਦੀ ਹੈ ਤਾਂ ਕਿਸ਼ੋਰੀ ਲਾਲ ਪੁੱਛਦਾ ਹੈ ਕਿ ਤੈਨੂੰ ਕਿਵੇਂ ਪਤਾ। ਤਾਂ ਗੰਗਾ ਕਹਿੰਦੀ ਹੈ ਕਿ ਅੰਕਲ, ਮੈਂ ਤੁਹਾਡਾ ਕੋਟ ਪ੍ਰੈਸ ਕਰ ਰਹੀ ਸੀ ਤਾਂ ਉਸ ਦੇ ਵਿੱਚੋਂ ਇੱਕ ਪਰਚੀ ਮਿਲੀ। ਉਸ ਉੱਪਰ ਸਭ ਕੁਝ ਲਿਖਿਆ ਹੋਇਆ ਸੀ ਕਿ ਤੁਸੀਂ ਕੀ ਖਾਣਾ ਪਸੰਦ ਕਰਦੇ ਹੋ, ਕੀ ਪੀਣਾ ਪਸੰਦ ਕਰਦੇ ਹੋ ਤੇ ਕਦੋਂ ਦਵਾਈ ਲੈਣੀ ਹੁੰਦੀ ਏ, ਤੇ ਨੀਚੇ ਲਿਖਿਆ ਹੋਇਆ ਸੀ ਅਰਜੁਨ। ਤਾਂ ਗੰਗਾ ਦੀ ਮਾਂ, ਜੋ ਕੋਲ ਹੀ ਖੜੀ ਹੋਈ ਸੀ, ਪੁੱਛਦੀ ਹੈ ਕਿ ਅਰਜੁਨ ਕੌਣ ਹੈ ਭਾਈ ਸਾਹਿਬ। ਅਰਜੁਨ ਮੇਰੀ ਦੂਰ ਦੀ ਭੈਣ ਦਾ ਬੇਟਾ ਹੈ, ਬਹੁਤ ਚੰਗਾ ਲੜਕਾ ਏ, ਮੇਰਾ ਬਹੁਤ ਖਿਆਲ ਰੱਖਦਾ ਏ, ਕਿਸ਼ੋਰੀ ਲਾਲ ਕਹਿੰਦਾ ਏ। ਹਰ ਚੀਜ਼ ਵਿੱਚ ਮੈਂ ਉਸਨੂੰ ਆਪਣਾ ਲਿਟਲ ਮਾਸਟਰ ਕਹਿੰਦਾ ਹਾਂ ਅਤੇ ਉਸਨੇ ਇੱਕ ਬਹੁਤ ਖੂਬਸੂਰਤ ਗਾਣਾ ਲਿਖਿਆ ਹੈ, ਆਈ ਲਵ ਮਾਈ ਇੰਡੀਆ। ਅਗਲੇ ਸੀਨ ਵਿੱਚ ਬੱਚੇ ਅਮਰੀਕਾ ਘੁੰਮਣਾ ਚਾਹੁੰਦੇ ਨੇ ਤੇ ਅੰਕਲ ਨੂੰ ਇਮਪ੍ਰੈਸ ਕਰਨ ਲਈ ਇੰਗਲਿਸ਼ ਗੀਤ ਗਾਉਂਦੇ ਨੇ, ਪਰ ਕਿਸ਼ੋਰੀ ਲਾਲ ਅਰਜੁਨ ਦਾ ਲਿਖਿਆ ਹੋਇਆ ਗੀਤ ਗਾਉਂਦਾ ਹੈ, ਆਈ ਲਵ ਮਾਈ ਇੰਡੀਆ।

ਕਿਸ਼ੋਰੀ ਨੂੰ ਗੰਗਾ ਦਾ ਸੰਸਕਾਰੀ ਸੁਭਾਅ ਬਹੁਤ ਚੰਗਾ ਲੱਗਦਾ ਏ ਕਿਉਂਕਿ ਉਹ ਇੱਕ ਸੰਸਕਾਰੀ ਲੜਕੀ ਏ ਤੇ ਉਹ ਆਪਣੇ ਬੇਟੇ ਰਾਜੀਵ ਲਈ ਗੰਗਾ ਦਾ ਹੱਥ ਮੰਗਦਾ ਏ ਤਾਂ ਸੂਰਜ ਕਹਿੰਦਾ ਏ ਕਿ ਗੰਗਾ ਭਾਰਤੀ ਸੱਭਿਆਚਾਰ ਨਾਲ ਜੁੜੀ ਹੋਈ ਕੁੜੀ ਏ ਉਹ ਉੱਥੇ ਨਹੀਂ ਰਹਿ ਪਾਊਗੀ ਤਾਂ ਕਿਸ਼ੋਰੀ ਲਾਲ ਕਹਿੰਦਾ ਏ ਕਿ ਮੈਂ ਗੰਗਾ ਦਾ ਹੱਥ ਇਸ ਲਈ ਮੰਗ ਰਿਹਾ ਹਾਂ ਸੂਰਜ ਕਿ ਅੱਜ ਸਾਡੇ ਵਰਗੇ ਪਰਦੇਸੀਆਂ ਨੂੰ ਗੰਗਾ ਵਰਗੀਆਂ ਲੜਕੀਆਂ ਦੀ ਸਖ਼ਤ ਜ਼ਰੂਰਤ ਏ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਕਿਤਾਬਾਂ ਤੇ ਪੱਛਮੀ ਸੱਭਿਆਚਾਰ ਵਿੱਚ ਇੰਨੀ ਜ਼ਿਆਦਾ ਧੱਕ ਚੁੱਕੇ ਹਾਂ ਕਿ ਅੱਜ ਕਿਤੇ ਨਾ ਕਿਤੇ ਇੰਨੇ ਸਫਲ ਹੋਣ ਦੇ ਬਾਵਜੂਦ ਵੀ ਸਾਨੂੰ ਫੇਲੀਅਰ ਦਾ ਅਹਿਸਾਸ ਹੁੰਦਾ ਏ ਤਾਂ ਇਹ ਸਭ ਦੇਖਦੇ ਹੋਏ ਗੰਗਾ ਵਰਗੀਆਂ ਲੜਕੀਆਂ ਹੀ ਇੱਕ ਮਾਤਰ ਉਮੀਦ ਹਨ ਇਸ ਲਈ ਮੈਂ ਸੋਚ ਰਿਹਾ ਹਾਂ ਕਿ ਗੰਗਾ ਨੂੰ ਹੀ ਆਪਣੀ ਬਹੂ ਬਣਾ ਕੇ ਇਸ ਘਰ ਤੋਂ ਉਸ ਘਰ ਲੈ ਜਾਵਾਂ ਕਿਸ਼ੋਰੀ ਲਾਲ ਹੱਥ ਜੋੜ ਕੇ ਗੰਗਾ ਦਾ ਰਿਸ਼ਤਾ ਮੰਗਦਾ ਏ ਤਾਂ ਸੂਰਜ ਜੋ ਕਿ ਗੰਗਾ ਦੇ ਪਿਤਾ ਨੇ ਇਸ ਰਿਸ਼ਤੇ ਨੂੰ ਮੰਨ ਲੈਂਦੇ ਨੇ ਪਰ ਦੂਜੇ ਪਾਸੇ ਘਰ ਵਾਲੇ ਨਹੀਂ ਮੰਨਦੇ ਕਿ ਸਾਡੀ ਗੰਗਾ ਅਮਰੀਕਾ ਨਹੀਂ ਜਾਵੇਗੀ ਪਰ ਸੂਰਜ ਨੇ ਕਿਸ਼ੋਰੀ ਲਾਲ ਨੂੰ ਜ਼ੁਬਾਨ ਦੇ ਦਿੱਤੀ ਹੈ ਕਿ ਗੰਗਾ ਕਿਸ਼ੋਰੀ ਲਾਲ ਦੇ ਘਰ ਹੀ ਬਹੂ ਬਣ ਕੇ ਜਾਵੇਗੀ ਕਿਸ਼ੋਰੀ ਲਾਲ ਚਲਾ ਜਾਂਦਾ ਹੈ ਅਤੇ ਫੈਮਿਲੀ ਫੋਟੋ ਦੇ ਜਾਂਦਾ

0: ਹੋ ਗਈ ਹੈ ਤੇ ਹੁਣ ਸਭ ਕੁਛ ਠੀਕ ਹੋ ਜਾਏਗਾ। ਤੇ ਰਹੀ ਗੱਲ ਰਾਜੀਵ ਦੀ, ਉਸਦੇ ਵਰਗਾ ਸਧਾਰਨ ਲੜਕਾ ਪੂਰੀ ਦੁਨੀਆਂ ਵਿੱਚ ਨਹੀਂ ਮਿਲੇਗਾ। ਦੇਖਣਾ ਕਿੰਨੀ ਸ਼ਾਨੋ ਸ਼ੌਕਤ ਨਾਲ ਆਵੇਗਾ ਤੁਹਾਡਾ ਰਾਜਕੁਮਾਰ। ਉਦੋਂ ਹੀ ਰਾਮੂ ਕਹਿੰਦਾ ਹੈ ਕਿ ਬਾਊ ਜੀ ਰਾਜੀਵ ਆ ਗਏ ਨੇ, ਉਸਦੀ ਗੱਡੀ ਪੰਕਚਰ ਹੋ ਗਈ ਸੀ ਤੇ ਉਹ ਰੱਥ ਦੇ ਉੱਪਰ ਸਵਾਰ ਹੋ ਕੇ ਆ ਰਹੇ ਨੇ। ਇਹ ਦੇਖ ਕੇ ਅਰਜੁਨ ਦੇ ਹੋਸ਼ ਉੱਡ ਜਾਂਦੇ ਨੇ। ਅਗਲੇ ਸੀਨ ਦੇ ਵਿੱਚ ਫਾਈਨਲੀ ਰਾਜੀਵ ਆ ਜਾਂਦਾ ਹੈ ਤਾਂ ਉਸਨੂੰ ਬੁਰੀ ਤਰ੍ਹਾਂ ਸਰਦੀ ਲੱਗ ਜਾਂਦੀ ਹੈ। ਸਾਰੇ ਘਰ ਵਾਲੇ ਪਰੇਸ਼ਾਨ ਸਨ ਅਤੇ ਰਾਜੀਵ ਦੀ ਦੇਖਭਾਲ ਦੇ ਵਿੱਚ ਲੱਗ ਜਾਂਦੇ ਨੇ। ਫਿਰ ਰਾਜੀਵ ਦੇ ਘਰ ਆਉਣ ਦੀ ਖੁਸ਼ੀ ਵਿੱਚ ਸੂਰਜ ਇੱਕ ਛੋਟੀ ਜਿਹੀ ਪਾਰਟੀ ਰੱਖਦਾ ਹੈ ਘਰ ਦੇ ਵਿੱਚ ਅਤੇ ਆਪਣੇ ਕੁਝ ਖਾਸ ਮਹਿਮਾਨਾਂ ਦੇ ਨਾਲ ਰਾਜੀਵ ਨੂੰ ਮਿਲਾਉਂਦਾ ਹੈ। ਇਹਨਾਂ ਸਭ ਮਹਿਮਾਨਾਂ ਦੇ ਪੈਰੀ ਹੱਥ ਲਾ ਕੇ ਰਾਜੀਵ ਪਰੇਸ਼ਾਨ ਹੋ ਜਾਂਦਾ ਹੈ ਅਤੇ ਗੰਗਾ ਨੂੰ ਮਿਲਣ ਲਈ ਕਹਿੰਦਾ ਹੈ। ਜਦੋਂ ਅਰਜੁਨ ਗੰਗਾ ਨੂੰ ਬੁਲਾਉਣ ਲਈ ਜਾਂਦਾ ਹੈ ਤਾਂ ਉਹ ਉਸਨੂੰ ਹੈਰਾਨ ਹੋ ਕੇ ਦੇਖਦਾ ਹੈ ਕਿਉਂਕਿ ਉਸਨੇ ਕਾਫੀ ਗਹਿਣੇ ਪਾਏ ਹੋਏ ਸਨ। ਤਾਂ ਉਹ ਕਹਿੰਦਾ ਹੈ, ਇੰਨੇ ਸਾਰੇ ਗਹਿਣੇ, ਇਹ ਸਭ ਰਾਜੀਵ ਨੂੰ ਪਸੰਦ ਨਹੀਂ, ਉਸਨੂੰ ਤਾਂ ਸਿੰਪਲ ਸਧਾਰਨ ਲੜਕੀ ਪਸੰਦ ਹੈ। ਤਾਂ ਅਰਜੁਨ ਗੰਗਾ ਨੂੰ ਆਪਣੇ ਹਿਸਾਬ ਦੇ ਨਾਲ ਸਜਾਉਂਦਾ ਹੈ। ਫਿਰ ਗੰਗਾ ਰਾਜੀਵ ਦੇ ਸਾਹਮਣੇ ਆਉਂਦੀ ਹੈ ਤਾਂ ਦੋਨੋਂ ਇੱਕ ਦੂਸਰੇ ਦੇ ਨਾਲ ਗੱਲਾਂ ਕਰਕੇ ਬਹੁਤ ਖੁਸ਼ ਹੁੰਦੇ ਨੇ। ਤਾਂ ਅਰਜੁਨ ਰਾਜੀਵ ਨੂੰ ਪੁੱਛਦਾ ਹੈ ਕਿ ਗੰਗਾ ਤੈਨੂੰ ਕਿਵੇਂ ਲੱਗੀ। ਤਾਂ ਰਾਜੀਵ ਕਹਿੰਦਾ ਹੈ ਕਿ ਮੈਨੂੰ ਸੌਣ ਦੀ, ਮੇਰਾ ਸਿਰ ਦਰਦ ਹੋ ਰਿਹਾ ਹੈ। ਤਾਂ ਅਰਜੁਨ ਕਹਿੰਦਾ ਹੈ ਕਿ ਜੇਕਰ ਤੈਨੂੰ ਗੰਗਾ ਨਹੀਂ ਪਸੰਦ ਤਾਂ ਮੈਂ ਆਪਣੇ ਲਈ ਗੱਲ ਕਰਾਂ। ਰਾਜੀਵ ਅੱਗੋਂ ਗੁੱਸੇ ਨਾਲ ਕਹਿੰਦਾ ਹੈ ਕਿ ਤੂੰ ਚੁੱਪ ਕਰਕੇ ਸੌਂ ਜਾ। ਤੇ ਉਧਰ ਸੂਰਜ ਜਦੋਂ ਗੰਗਾ ਨੂੰ ਪੁੱਛਦਾ ਹੈ ਕਿ ਤੈਨੂੰ ਰਾਜੀਵ ਕਿਵੇਂ ਲੱਗਾ ਤਾਂ ਗੰਗਾ ਸ਼ਰਮਾ ਕੇ ਕਹਿੰਦੀ ਹੈ ਕਿ ਰਾਜੀਵ ਉਸਨੂੰ ਪਸੰਦ ਹੈ।
1: ਰਾਜੀਵ, ਤੁਝੇ ਗੰਗਾ ਕੈਸੀ ਲੱਗੀ?
2: ਮੁਝੇ ਸੋਨੇ ਤੇ ਮੇਰੇ ਸਿਰ ਮੇਂ ਦਰਦ ਹੋ ਰਹਾ ਹੈ ਅਰਜੁਨ।
1: ਅੱਛਾ ਤੋ ਫਿਰ ਮੈਂ ਆਪਣੇ ਲਈ ਬਾਤ ਕਰ ਲੂੰ।
2: ਏ ਸ਼ਟ ਅਪ ਐਂਡ ਸਲੀਪ, ਓਕੇ?
1: ਗੁੱਡ ਨਾਈਟ।
2: ਗੁੱਡ ਨਾਈਟ
1: ਭਾਈ। ਗੰਗਾ, ਤੁਮਨੇ ਅਭੀ ਤੱਕ ਹਮੇ ਯੇ ਤੋ ਬਤਾਇਆ ਨਹੀਂ ਕਿ ਰਾਜੀਵ ਤੁਮੇ ਕੈਸਾ ਲਗਾ।
3: ਭਾਈ, ਯੇ ਤੋ ਆਪਨੇ ਵੀ ਨਹੀਂ ਬਤਾਇਆ, ਆਪਕੋ ਕੈਸਾ ਲਗਾ?
1: ਪਸੰਦ ਆਇਆ ਯਾ ਨਹੀਂ?
3: ਪਸੰਦ ਆਇਆ ਹੀ ਨਹੀਂ।
1: ਅਰੇ ਤੁਮ ਬਤਾਓ ਨਾ,
3: ਆਪ ਬਤਾਓ ਨਾ।
1: ਨਹੀਂ ਪਹਿਲੇ ਤੁਮ ਬਤਾਓ।
3: ਨਹੀਂ ਪਹਿਲੇ ਆਪ
1: ਬਤਾਓ ਨਾ, ਪਲੀਜ਼
3: ਬਤਾਓ ਨਾ, ਪਲੀਜ਼।
1: ਠੀਕ ਹੈ, ਮੈਂ ਬਤਾ ਦੇਤਾ ਹੂੰ। ਰਾਜੀਵ ਤੁਮੇ ਬਿਲਕੁਲ ਪਸੰਦ ਨਹੀਂ ਆਇਆ।
3: ਨਹੀਂ ਨਹੀਂ ਪਾਪਾ, ਮੈਨੇ ਐਸਾ ਕਬ ਕਹਾ?
1: ਯਾਨੀ ਤੁਮੇ ਪਸੰਦ ਹੈ, ਹਾਂ?
0: ਦੂਜੇ ਪਾਸੇ ਅਮੀਰ ਚੰਦ ਨੂੰ ਰਾਜੂ ਤੇ ਗੰਗਾ ਦੇ ਰਿਸ਼ਤੇ ਨੂੰ ਲੈ ਕੇ ਜਲਣ ਹੁੰਦੀ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਗੰਗਾ ਦਾ ਵਿਆਹ ਮੇਰੇ ਬੇਟੇ ਨਾਲ ਹੋਵੇ। ਫਿਰ ਰਾਜੀਵ ਗੰਗਾ ਨੂੰ ਇਕੱਲੇ ਖੇਤ ਵਿੱਚ ਮਿਲਣ ਲਈ ਕਹਿੰਦਾ ਹੈ। ਜਦੋਂ ਗੰਗਾ ਆਪਣੀ ਭੂਆ ਨੂੰ ਖੇਤ ਜਾਣ ਬਾਰੇ ਪੁੱਛਦੀ ਹੈ ਤਾਂ ਭੂਆ ਅੱਗੋਂ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੰਦੀ ਹੈ ਕਿ ਇਸ ਤਰ੍ਹਾਂ ਭਲਾ ਵਿਆਹ ਤੋਂ ਪਹਿਲਾਂ ਕੌਣ ਖੇਤ ਵਿੱਚ ਮਿਲਦਾ ਹੈ ਕਿਉਂਕਿ ਭੂਆ ਪੁਰਾਣੇ ਖਿਆਲਾਂ ਦੀ ਔਰਤ ਹੈ। ਇਸ ਤੋਂ ਬਾਅਦ ਅਰਜੁਨ ਰਾਜੀਵ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਗੰਗਾ ਨੂੰ ਮਿਲਣਾ ਹੀ ਸੀ ਤਾਂ ਖੇਤ ਵਾਲੀ ਗੱਲ ਕਰਨ ਦੀ ਕੀ ਜ਼ਰੂਰਤ ਸੀ। ਤਾਂ ਅੱਗੋਂ ਰਾਜੀਵ ਕਹਿੰਦਾ ਹੈ ਕਿ ਜੇਕਰ ਉਸਨੇ ਅਜਿਹਾ ਕਹਿ ਵੀ ਦਿੱਤਾ ਤਾਂ ਕੀ ਮਾੜੀ ਗੱਲ ਕਰ ਦਿੱਤੀ ਕਿਉਂਕਿ ਰਾਜੀਵ ਇੱਕ ਖੁੱਲੇ ਖਿਆਲਾਂ ਦਾ ਲੜਕਾ ਹੈ। ਅਰਜੁਨ ਕਹਿੰਦਾ ਹੈ ਕਿ ਰਾਜੀਵ, ਭਾਰਤ ਵਿੱਚ ਵਿਆਹ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਹੁੰਦੀਆਂ ਨੇ। ਉਧਰ ਅਰਜੁਨ ਮਾਂ ਬਾਊ ਜੀ ਨੂੰ ਬੁਲਾਉਂਦਾ ਹੈ ਤੇ ਸਮਝਾਉਂਦਾ ਹੈ ਕਿ ਜੇਕਰ ਲੜਕਾ ਲੜਕੀ ਇੱਕ ਦੂਜੇ ਨੂੰ ਸਮਝ ਲੈਣਗੇ ਤਾਂ ਬਹੁਤ ਚੰਗਾ ਹੋਏਗਾ। ਤਾਂ ਬਾਊ ਜੀ ਕਹਿੰਦੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ। ਫਾਈਨਲੀ ਸਾਰੇ ਘਰ ਦੇ ਇਕੱਠੇ ਘੁੰਮਣ ਜਾਂਦੇ ਨੇ ਤੇ ਗੰਗਾ ਉਦਾਸ ਰਹਿੰਦੀ ਹੈ। ਉੱਥੇ ਅਰਜੁਨ ਗੰਗਾ ਨੂੰ ਪੁੱਛਦਾ ਹੈ ਕਿ ਤੂੰ ਉਦਾਸ ਕਿਉਂ ਹੈ। ਤਾਂ ਗੰਗਾ ਅਰਜੁਨ ਨੂੰ ਕਹਿੰਦੀ ਹੈ ਕਿ ਤੂੰ ਹੀ ਦੱਸ, ਰਾਜੀਵ ਮੇਰੇ ਲਈ ਸਹੀ ਲੜਕਾ ਹੈ ਜਾਂ ਨਹੀਂ। ਅਰਜੁਨ ਕਹਿੰਦਾ ਹੈ ਕਿ ਗੰਗਾ, ਤੂੰ ਇੰਨੇ ਦਿਨਾਂ ਬਾਅਦ ਇਹ ਗੱਲ ਕਿਉਂ ਪੁੱਛ ਰਹੀ ਹੈ? ਤਾਂ ਗੰਗਾ ਕਹਿੰਦੀ ਹੈ ਕਿ ਰਾਜੀਵ ਨੇ ਮੈਥੋਂ ਕੁਝ ਲੁਕੋਇਆ ਹੈ। ਕੱਲ੍ਹ ਜਦੋਂ ਮੈਂ ਉਸਦੇ ਕੱਪੜੇ ਸੈੱਟ ਕਰ ਰਹੀ ਸੀ ਤਾਂ ਮੈਨੂੰ ਇੱਕ ਪੈਕੇਟ ਮਿਲਿਆ ਜਿਸ ਦੇ ਵਿੱਚ ਸਿਗਰਟ ਸੀ। ਗੱਲ ਸਿਗਰਟ ਦੀ ਨਹੀਂ ਹੈ, ਗੱਲ ਛੁਪਾਉਣ ਦੀ ਹੈ। ਗੰਗਾ ਨੇ ਕਿਹਾ, ਜੇਕਰ ਉਸਦੇ ਵਿੱਚ ਕੋਈ ਐਬ ਹੈ ਤਾਂ ਤੂੰ ਮੈਨੂੰ ਅੱਜ ਹੀ ਦੱਸ ਦੇ ਤਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਸਹੀ ਸੋਚ ਸਮਝ ਕੇ ਫੈਸਲਾ ਕਰ ਸਕਾਂ। ਤਾਂ ਉਹ ਗੰਗਾ ਨੂੰ ਕਹਿੰਦਾ ਹੈ ਕਿ ਤੂੰ ਗਲਤ ਸਮਝ ਰਹੀ ਹੈ, ਇਹ ਸਿਗਰਟ ਦਾ ਪੈਕੇਟ ਮੇਰਾ ਹੈ, ਮੈਂ ਕਦੇ ਕਦੇ ਸ਼ਰਾਬ ਜਾਂ ਸਿਗਰਟ ਪੀ ਲੈਂਦਾ। ਤਾਂ ਗੰਗਾ ਅਰਜੁਨ ਨੂੰ ਵੀ ਸਿਗਰਟ ਪੀਣ ਤੋਂ ਮਨਾ ਕਰਦੀ ਹੈ।

ਫਿਰ ਕਿਸ਼ੋਰੀ ਲਾਲ ਉੱਥੇ ਆਉਂਦਾ ਹੈ ਤੇ ਜਿਵੇਂ ਕਿ ਰਾਜੀਵ ਨੂੰ ਗੰਗਾ ਬਹੁਤ ਪਸੰਦ ਹੈ ਤਾਂ ਉਹ ਗੰਗਾ ਨੂੰ ਵਿਆਹ ਤੋਂ ਪਹਿਲਾਂ ਅਮਰੀਕਾ ਲੈ ਕੇ ਜਾਣ ਦੀ ਗੱਲ ਕਰਦਾ ਹੈ ਤਾਂ ਕਿ ਉਹ ਅਮੈਰੀਕਨ ਕਲਚਰ ਨੂੰ ਜਾਣ ਸਕੇ। ਆਖਿਰ ਗੰਗਾ ਨੇ ਪਰਦੇਸ ਹੀ ਰਹਿਣਾ ਹੈ, ਪਰ ਘਰ ਦੇ ਮੈਂਬਰ ਇਸ ਗੱਲ ਤੇ ਨਹੀਂ ਮੰਨਦੇ। ਉਹ ਕਹਿੰਦੇ ਨੇ ਕਿ ਬਿਨਾਂ ਵਿਆਹ ਤੋਂ ਗੰਗਾ ਅਮੈਰੀਕਾ ਨਹੀਂ ਜਾਏਗੀ। ਕਿਸ਼ੋਰੀ ਲਾਲ ਇਸ ਗੱਲ ਦਾ ਇੱਕ ਹੱਲ ਕੱਢਦਾ ਹੈ ਕਿ ਅਸੀਂ ਇੱਥੇ ਹੀ ਰਾਜੀਵ ਅਤੇ ਗੰਗਾ ਦੀ ਮੰਗਣੀ ਕਰ ਦਿੰਦੇ ਹਾਂ ਤੇ ਉੱਥੇ ਜਾ ਕੇ ਵਿਆਹ ਕਰ ਲਵਾਂਗੇ। ਫਿਰ ਸਾਰੇ ਘਰ ਦੇ ਮੈਂਬਰ ਮੰਨ ਜਾਂਦੇ ਨੇ, ਪਰ ਗੰਗਾ ਮੰਗਣੀ ਦੀ ਗੱਲ ਸੁਣ ਕੇ ਰੋਣ ਲੱਗ ਪੈਂਦੀ ਹੈ। ਫਿਰ ਗੰਗਾ ਦੀ ਮੰਗਣੀ ਦਾ

0: ਕਾਰਡ ਦੇਖ ਕੇ ਅਮੀਰ ਚੰਦ ਅੱਗ ਬਬੂਲਾ ਹੋ ਜਾਂਦਾ ਏ ਤੇ ਸੂਰਜ ਨੂੰ ਬੁਰਾ ਭਲਾ ਕਹਿੰਦਾ ਏ ਕਿ ਤੂੰ ਤਾਂ ਗੰਗਾ ਦਾ ਵਿਆਹ ਮੇਰੇ ਬੇਟੇ ਨਾਲ ਕਰਨ ਦੀ ਗੱਲ ਕੀਤੀ ਸੀ ਤੇ ਹੁਣ ਉਸ ਅਮੈਰੀਕਨ ਦੇ ਹੱਥ ਵਿੱਚ ਵਿਕ ਗਿਆ ਤਾਂ ਸੂਰਜ ਕਹਿੰਦਾ ਏ ਕਿ ਅਮੀਰ ਚੰਦ ਮੈਂ ਤੇਰੇ ਨਾਲ ਕੋਈ ਵਾਅਦਾ ਨਹੀਂ ਕੀਤਾ ਸੀ ਜਦੋਂ ਗੱਲ ਹੋਈ ਸੀ ਤਾਂ ਮੈਂ ਕਿਹਾ ਸੀ ਕਿ ਜਦੋਂ ਸਹੀ ਵਕਤ ਆਊਗਾ ਉਦੋਂ ਦੇਖਾਂਗੀ ਪਰ ਅਮੀਰ ਚੰਦ ਆਪਣੀ ਗੱਲ ਤੇ ਅੜਿਆ ਰਹਿੰਦਾ ਏ ਇਸ ਗੱਲ ਤੇ ਕਿਸ਼ੋਰੀ ਲਾਲ ਅਤੇ ਅਮੀਰ ਚੰਦ ਦੀ ਬਹਿਸ ਹੋ ਜਾਂਦੀ ਏ ਫਿਰ ਸ਼ਰਤ ਲੱਗਦੀ ਏ ਕਬੱਡੀ ਦੀ ਖੇਡ ਦੀ ਕਿ ਜੋ ਇਸ ਖੇਡ ਦੇ ਵਿੱਚ ਜਿੱਤੇਗਾ ਉਹੀ ਗੰਗਾ ਦੇ ਨਾਲ ਵਿਆਹ ਕਰਵਾਏਗਾ ਫਿਰ ਖੇਡ ਸ਼ੁਰੂ ਹੋ ਜਾਂਦਾ ਏ ਤੇ ਇੱਕ ਇੱਕ ਕਰਕੇ ਰਾਜੀਵ ਦੇ ਸਾਰੇ ਖਿਡਾਰੀ ਆਊਟ ਹੋ ਜਾਂਦੇ ਨੇ ਪਰ ਸਿਰਫ ਅਰਜੁਨ ਹੀ ਬਚਦਾ ਏ ਇਹ ਦੇਖ ਕੇ ਗੰਗਾ ਰੋਣ ਲੱਗ ਪੈਂਦੀ ਏ ਬੜੀ ਮੁਸ਼ਕਲ ਨਾਲ ਅਖੀਰ ਦੇ ਵਿੱਚ ਅਰਜੁਨ ਜਿੱਤ ਜਾਂਦਾ ਏ ਤੇ ਖੁਸ਼ੀ ਖੁਸ਼ੀ ਰਾਜੀਵ ਤੇ ਗੰਗਾ ਦੀ ਮੰਗਣੀ ਹੋ ਜਾਂਦੀ ਏ ਰਾਜੀਵ ਅਤੇ ਗੰਗਾ ਏਅਰਪੋਰਟ ਤੇ ਚਲੇ ਜਾਂਦੇ ਨੇ ਤੇ ਨਾਲ ਗੰਗਾ ਦੀ ਭੂਆ ਵੀ ਹੁੰਦੀ ਹੈ ਤਾਂ ਕਿ ਗੰਗਾ ਨੂੰ ਚੰਗਾ ਲੱਗੇ ਤੇ ਉਹ ਇਕੱਲੀ ਮਹਿਸੂਸ ਨਾ ਕਰੇ ਤੇ ਗੰਗਾ ਇੱਧਰ ਉੱਧਰ ਅਰਜੁਨ ਨੂੰ ਲੱਭਦੀ ਏ ਰਾਜੀਵ ਕਹਿੰਦਾ ਏ ਕਿ ਉਹ ਇੰਡੀਆ ਹੀ ਰਹੇਗਾ ਤੇ ਅਜੇ ਅਮਰੀਕਾ ਨਹੀਂ ਆਵੇਗਾ ਤਾਂ ਗੰਗਾ ਅਰਜੁਨ ਨੂੰ ਕਹਿੰਦੀ ਏ ਕਿ ਤੂੰ ਤਾਂ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ ਹੁਣ ਤੂੰ ਅਮਰੀਕਾ ਕਿਉਂ ਨਹੀਂ ਜਾ ਰਿਹਾ ਤੇਰੇ ਬਿਨਾਂ ਮੈਂ ਉੱਥੇ ਬਿਲਕੁਲ ਇਕੱਲੀ ਹੋ ਜਾਊਂਗੀ ਤਾਂ ਅਰਜੁਨ ਕਹਿੰਦਾ ਏ ਕਿ ਮੇਰੀ ਜ਼ਿੰਮੇਵਾਰੀ ਸਿਰਫ ਇੱਥੋਂ ਤੱਕ ਦੀ ਸੀ ਹੁਣ ਤੇਰੀ ਜ਼ਿੰਦਗੀ ਅਲੱਗ ਏ ਤੇ ਮੇਰੀ ਜ਼ਿੰਦਗੀ ਅਲੱਗ ਫਿਰ ਗੰਗਾ ਚਲੀ ਜਾਂਦੀ ਏ ਤੇ ਇੱਕ ਖੱਤ ਅਰਜੁਨ ਲਈ ਛੱਡ ਜਾਂਦੀ ਏ ਤੇ ਨਾਲ ਇੱਕ ਗੁਲਾਬ ਦਾ ਫੁੱਲ
1: ਅਬ ਤੂੰ ਕਹੇਗਾ ਕਿ ਗੰਗਾ ਕਾ ਖਿਆਲ ਰੱਖਣਾ ਔਰ ਮੈਂ ਕਹੂੰਗਾ ਕਿ ਗੰਗਾ ਤੋਂ ਅਬ ਮੇਰੀ ਬੇਟੀ ਹੈ ਤੇਰਾ ਕਿਆ ਹੱਕ ਹੈ
2: ਬਿਲਕੁਲ ਠੀਕ
3: ਰਾਜੀਵ ਅਰਜੁਨ ਨਹੀਂ ਆਇਆ ਅਭੀ ਤੱਕ
4: ਅਰਜੁਨ ਹਮਾਰੇ ਸਾਥ ਅਮਰੀਕਾ ਨਹੀਂ ਆ ਰਹਾ ਗੰਗਾ
3: ਕਿਉਂ
4: ਥੋੜੇ ਦਿਨ ਔਰ ਇੰਡੀਆ ਮੇ ਰਹੇਗਾ
3: ਯਾਨੀ
4: ਯਾਨੀ ਯੇ ਕਿ ਅਰਜੁਨ ਆ ਗਿਆ ਆਪ ਉਸੇ ਖੁਦ ਪੁੱਛ ਲੀਜੀਏ
3: ਓ
4: देखो गंगा वो क्या है कि मुझे अपने गांव मथुरा वापस जाना है पिताजी का वहां पर एक घर है उसे तोड़वा कर एक म्यूजिक स्कूल बनवाना है और बहुत सारे लीगल पेपर्स हैं जो साइन करने हैं
3: लेकिन ये बात तो तुमने पहले नहीं बताई
4: मौका ही नहीं मिला ये लो रखो
3: ठीक नहीं किया तुमने एक तो पहली बार हम परदेश जा रहे हैं बिल्कुल अकेले पड़ जाएंगे हम
4: कैसे अकेली पड़ जाओगी राजीव है डैडी है बुआ है और वहां पर बहुत सारे लोग हैं जो तुम्हारा ख्याल रखेंगे
3: तुम तो नहीं होगे ना वहां तुमने तो कहा था अमरीका में तुम मेरा साथ दोगे तुम्हारे ही भरोसे तो हम
4: देखो देखो देखो गंगा मेरी जिम्मेदारी मेरा काम यहीं तक था अब तुम्हारी दुनिया तुम्हारी जिंदगी अलग और मेरी दुनिया मेरी जिंदगी अलग समझे
3: ऐसा क्यों कह रहे हो
4: ऐसा इसलिए कह रहा हूं कि अब तुम्हें एक जिम्मेदार बहू की तरह परदेश में सब लोगों के साथ प्यार से रहना है
3: स्पीच मत दो
5: अरे चल राजकुमारी तेरा हवाई जहाज छूट गया तो यही
3: और मैं अकेली जा सकती हूँ तुम्हें आने की कोई जरूरत नहीं
4: okay.
3: अपने आप को संभाल लूंगी
1: okay, अर्जुन बाय
4: बाय राजीव
1: बाय
4: बाय
3: बाय
4: बाय बेटे
1: बाय बाय
4: आगे लड़की एकदम

0: एक्सक्यूज मी, आप अर्जुन सागर हैं?
1: जी हाँ।
0: एयर इंडिया फ्लाइट के पैसेंजर ने आपके लिए चिट्ठी भेजी।
1: जी, थैंक यू।
0: यू आर वेलकम।
2: अर्जुन जल्दी आना।
3: अमेरिका जाके किशोरी लाल गंगा दी घर आउण दी खुशी दे विच एक पार्टी रखदा है ते गंगा दी सब दे नाल इंट्रोडक्शन करवांदा है। जदों वेस्टर्न कल्चर दे हिसाब नाल एक आदमी गंगा नूं मिलन दे लई उसदे करीब आउंदा है तां भूआ उसनूं धक्का मारदी है। सारे मेहमान हसन लग पैंदे ने। ਤਾਂ ਗੀਤਾ ਆਂਟੀ ਕਹਿੰਦੀ ਹੈ ਕਿ ਭਾਈ ਸਾਹਿਬ ਤੁਸੀਂ ਇੰਡੀਆ ਤੋਂ ਇੱਕ ਇਹੋ ਜਿਹੇ ਲੋਕ ਲੈ ਆਏ ਹੋ ਤਾਂ ਗੰਗਾ ਨੂੰ ਬਹੁਤ ਬੁਰਾ ਲੱਗਦਾ ਹੈ। ਅਗਲੇ ਸੀਨ ਦੇ ਵਿੱਚ ਕਿਸ਼ੋਰੀ ਲਾਲ ਦੀ ਵੱਡੀ ਭੈਣ ਜਿਸ ਨੂੰ ਗੰਗਾ ਮਾਂ ਜੀ ਕਹਿੰਦੀ ਹੈ ਤਾਂ ਉਹ ਗੰਗਾ ਨੂੰ ਸਮਝਾਉਂਦੀ ਹੈ ਕਿ ਕੱਲ ਪਾਰਟੀ ਦੇ ਵਿੱਚ ਜੋ ਗੀਤਾ ਨੇ ਤੇਰਾ ਅਪਮਾਨ ਕੀਤਾ ਮੈਂ ਉਹ ਸਭ ਕੁਛ ਦੇਖਿਆ ਤੇ ਸੁਣਿਆ। ਕਿਸ਼ੋਰੀ ਲਾਲ ਭਾਈ ਜੀ ਦੇ ਘਰ ਦੇ ਵਿੱਚ ਅੱਧੇ ਲੋਕ ਹਿੰਦੁਸਤਾਨੀ ਨੇ ਤੇ ਅੱਧੇ ਅੰਗਰੇਜ਼। ਤੇਰੇ ਜਿਹੀ ਗੰਗਾ ਦਾ ਅਪਮਾਨ ਇਸ ਘਰ ਦੇ ਵਿੱਚ ਕਈ ਵਾਰ ਹੋਏਗਾ, ਤੈਨੂੰ ਸਹਿਣਾ ਵੀ ਪਏਗਾ, ਇਹੀ ਤੇਰੀ ਪ੍ਰੀਖਿਆ ਹੈ। ਹਾਂ ਮਾਂ ਜੀ ਮੈਂ ਸਮਝਦੀ ਹਾਂ, ਤਾਂ ਹੀ ਮੈਂ ਕੁਝ ਨਹੀਂ ਬੋਲੀ। ਉੱਥੇ ਹੀ ਕਿਸ਼ੋਰੀ ਲਾਲ ਆ ਜਾਂਦਾ ਹੈ ਤੇ ਕਹਿੰਦਾ ਹੈ ਕੀ ਗੱਪ ਛੱਪ ਹੋ ਰਹੀ ਹੈ ਮੇਰੀ ਬੇਟੀ ਦੇ ਨਾਲ। ਤਾਂ ਮਾਂ ਜੀ ਕਹਿੰਦੀ ਹੈ ਕਿ ਦੇਖੋ ਕਿਵੇਂ ਗੰਗਾ ਨੇ ਆਉਂਦੇ ਹੀ ਘਰ ਦਾ ਪੂਰਾ ਕੰਮ ਸਾਂਭ ਲਿਆ। ਕਿਸ਼ੋਰੀ ਕਹਿੰਦਾ ਹੈ ਕਿ ਗੰਗਾ ਘਰ ਦਾ ਕੰਮ ਨਹੀਂ ਕਰੇਗੀ ਤੇ ਹਾਂ ਗੰਗਾ ਮੈਂ ਕੱਲ ਕੁਝ VIP ਹਿੰਦੁਸਤਾਨੀਆਂ ਨੂੰ ਘਰ ਦੇ ਵਿੱਚ ਪਾਰਟੀ ਤੇ ਬੁਲਾਇਆ ਹੈ ਜੋ ਤੇਰਾ ਸਤਿਕਾਰ ਕਰਨਗੇ। ਅਗਲੇ ਦਿਨ ਮਹਿਮਾਨ ਆਉਂਦੇ ਨੇ ਤੇ ਗੰਗਾ ਤੇ ਰਾਜੀਵ ਨੂੰ ਮਿਲਦੇ ਨੇ ਤੇ ਗੰਗਾ ਨੂੰ ਪੁੱਛਦੇ ਨੇ ਕਿ ਤੈਨੂੰ ਅਮਰੀਕਾ ਕਿਵੇਂ ਲੱਗਾ। ਤਾਂ ਗੰਗਾ ਆਪਣੇ ਮਨ ਦਾ ਹਾਲ ਇੱਕ ਗੀਤ ਦੇ ਰਾਹੀਂ ਸੁਣਾਉਂਦੀ ਹੈ। ਸਭ ਖੁਸ਼ ਹੋ ਜਾਂਦੇ ਨੇ, ਤਾੜੀਆਂ ਮਾਰਦੇ ਨੇ ਤਾਂ ਕਿਸ਼ੋਰੀ ਲਾਲ ਆਈ ਲਵ ਮਾਈ ਇੰਡੀਆ ਗਾਣਾ ਗਾਉਣ ਦੇ ਲਈ ਕਹਿੰਦਾ ਹੈ। ਉਦੋਂ ਹੀ ਉੱਥੇ ਅਰਜੁਨ ਆ ਜਾਂਦਾ

ਤਾਂ ਗੰਗਾ ਦੌੜਦੀ ਹੋਈ ਅਰਜੁਨ ਕੋਲ ਚਲੀ ਜਾਂਦੀ ਹੈ। ਤਾਂ ਮਹਿਮਾਨ ਪੁੱਛਦੇ ਨੇ ਇਹ ਅਰਜੁਨ ਕੌਣ ਹੈ। ਕਿਸ਼ੋਰੀ ਦੱਸਦਾ ਹੈ ਮੇਰਾ ਛੋਟਾ ਬੇਟਾ ਅਰਜੁਨ। ਅਰਜੁਨ ਗੰਗਾ ਨੂੰ ਕਹਿੰਦਾ ਹੈ ਕਿ ਤੈਨੂੰ ਇਸ ਤਰ੍ਹਾਂ ਉੱਥੋਂ ਭੱਜ ਕੇ ਨਹੀਂ ਆਉਣਾ ਚਾਹੀਦਾ ਸੀ। ਤਾਂ ਗੰਗਾ ਕਹਿੰਦੀ ਹੈ ਕਿ ਡੈਡੀ ਮੈਨੂੰ ਤੇਰਾ ਗਾਣਾ ਗਾਉਣ ਲਈ ਕਹਿ ਰਹੀ ਨੀ, ਤੂੰ ਵੀ ਚੱਲ ਤੇ ਗੀਤ ਸੁਣਾ। ਅਰਜੁਨ ਗੰਗਾ ਨੂੰ ਉੱਥੋਂ ਜਾਣ ਲਈ ਕਹਿੰਦਾ ਹੈ ਤੇ ਗੰਗਾ ਇਹ ਗੀਤ ਸੁਣਾਉਂਦੀ ਹੈ।

ਰਾਜੀਵ ਅਤੇ ਗੰਗਾ ਦੀ ਤਸਵੀਰ ਅਖਬਾਰ ਦੇ ਵਿਚ ਆਉਂਦੀ ਏ ਤੇ ਦੋਨੋ ਖੁਸ਼ ਹੋ ਜਾਂਦੇ ਨੇ। ਰਾਜੀਵ ਗੰਗਾ ਨੂੰ ਕਹਿੰਦਾ ਏ ਕਿ ਤੂੰ ਇਹ ਪੇਪਰ ਸੰਭਾਲ ਕੇ ਰੱਖੀ ਤੇ ਇਹ ਫੋਟੋ ਅਸੀਂ ਫਰੇਮ ਕਰਵਾਵਾਂਗੀ ਤੇ ਕੰਧ ਤੇ ਲਗਾਵਾਂਗੀ ਤੇ ਉਸਨੂੰ ਕਹਿੰਦਾ ਹੈ ਕਿ ਕੱਲ ਅਸੀਂ ਹਾਲੀਵੁੱਡ ਘੁੰਮਣ ਜਾਵਾਂਗੇ। ਜਦੋਂ ਗੰਗਾ ਆਂਟੀ ਨੂੰ ਪੁੱਛਦੀ ਹੈ ਕਿ ਅਰਜੁਨ ਇਸ ਘਰ ਵਿੱਚ ਨਹੀਂ ਰਹਿੰਦਾ ਤਾਂ ਆਂਟੀ ਕਹਿੰਦੀ ਹੈ ਇਹ ਕੈਲ ਹਾਊਸ ਹੈ, ਇੱਥੇ ਨੌਕਰ ਨਹੀਂ ਰਹਿੰਦੇ। ਇਹ ਸੁਣ ਕੇ ਗੰਗਾ ਦੁਖੀ ਹੋ ਜਾਂਦੀ ਹੈ। ਉੱਧਰ ਗੰਗਾ ਦੀ ਭੂਆ ਆਲੂ ਦੇ ਪਰੌਂਠੇ ਖਾ ਰਹੀ ਹੁੰਦੀ ਹੈ ਤੇ ਆਲੂ ਦੇ ਪਰੌਂਠਿਆਂ ਦਾ ਸਵਾਦ ਗੰਗਾ ਨੂੰ ਦੱਸ ਰਹੀ ਹੁੰਦੀ ਹੈ ਤਾਂ ਗੰਗਾ ਅਰਜੁਨ ਦੇ ਲਈ ਨੌਕਰ ਦੇ ਹੱਥ ਪਰੌਂਠੇ ਭੇਜਦੀ ਹੈ ਤੇ ਨਾਲ ਇੱਕ ਚਿੱਠੀ। ਅਰਜੁਨ ਦਾ ਦੋਸਤ ਚਿੱਠੀ ਪੜ੍ਹਦਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਲਿਟਲ ਮਾਸਟਰ ਅਰਜੁਨ ਚਲਾਕੀ ਨਾ ਦਿਖਾਓ ਤੇ ਚੁੱਪ ਚਾਪ ਮੇਰੇ ਕੋਲ ਘਰ ਆ ਜਾਓ, ਇਹ ਡੈਡੀ ਦਾ ਹੁਕਮ ਹੈ ਤੇ ਮੇਰੀ ਕਸਮ ਹੈ। ਤਾਂ ਦੋਸਤ ਕਹਿੰਦਾ ਹੈ ਹਾਈ ਜੇਕਰ ਸਾਨੂੰ ਕਿਸੇ ਨੇ ਅਜਿਹਾ ਖੱਤ ਲਿਖਿਆ ਹੁੰਦਾ ਤਾਂ ਅਸੀਂ ਦੌੜੇ ਚਲੇ ਜਾਂਦੇ। ਅਰਜੁਨ ਕਹਿੰਦਾ ਹੈ ਉੱਲੂ ਦੇ ਪੱਠੇ ਉਹ ਰਾਜੀਵ ਦੀ ਹੋਣ ਵਾਲੀ ਪਤਨੀ ਹੈ। ਦੋਸਤ ਕਹਿੰਦਾ ਹੋਣ ਵਾਲੀ ਹੈ, ਹੋਈ ਤਾਂ ਨਹੀਂ। ਅਰਜੁਨ ਸਭ ਨੂੰ ਪੇਪਰ ਦਿਖਾਉਂਦਾ ਹੈ ਤੇ ਸਭ ਹੱਸ ਪੈਂਦੇ ਨੇ। ਐਕਚੁਅਲੀ ਜਿਸ ਪੇਪਰ ਨੂੰ ਰਾਜੀਵ ਨੇ ਸੰਭਾਲ ਕੇ ਰੱਖਣ ਲਈ ਕਿਹਾ ਸੀ ਗੰਗਾ ਨੇ ਗਲਤੀ ਦੇ ਨਾਲ ਉਸੇ ਦੇ ਵਿੱਚ ਹੀ ਪਰੌਂਠੇ ਲਪੇਟ ਕੇ ਭੇਜ ਦਿੱਤੇ ਸਨ। ਜਦੋਂ ਰਾਜੀਵ ਪੁੱਛਦਾ ਹੈ ਕਿ ਤੂੰ ਉਸ ਪੇਪਰ ਦਾ ਕੀ ਕੀਤਾ ਤਾਂ ਗੰਗਾ ਨੂੰ ਯਾਦ ਆਉਂਦਾ ਹੈ ਕਿ ਉਸਨੇ ਉਸ ਪੇਪਰ ਦੇ ਵਿੱਚ ਪਰੌਂਠੇ ਭੇਜ ਦਿੱਤੇ ਸਨ ਤਾਂ ਰਾਜੀਵ ਬਹੁਤ ਗੁੱਸਾ ਹੁੰਦਾ ਹੈ। ਉਦੋਂ ਹੀ ਅਰਜੁਨ ਆਉਂਦਾ ਹੈ ਤੇ ਕਹਿੰਦਾ ਹੈ ਕਿ ਜਦੋਂ ਤੂੰ ਮੈਨੂੰ ਪਰੌਂਠੇ ਭੇਜੇ ਸਨ ਤੇ ਨਾਲ ਇੱਕ ਖੱਤ ਭੇਜਿਆ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਤੂੰ ਇਸ ਅਖਬਾਰ ਨੂੰ ਫਰੇਮ ਕਰਵਾ ਕੇ ਲੈ ਆਵੀਂ, ਦੇਖੋ ਮੈਂ ਲੈ ਆਇਆ। ਇਹ ਦੇਖ ਕੇ ਰਾਜੀਵ ਠੰਡਾ ਹੋ ਜਾਂਦਾ ਹੈ, ਫਿਰ ਤਿੰਨੋਂ ਹਾਲੀਵੁੱਡ ਚਲੇ ਜਾਂਦੇ ਹੈ ਤੇ ਖੂਬ ਇੰਜੋਏ ਕਰਦੇ ਹੈ। ਸਰੋਤਿਓ, ਇਹ ਸੀ ਪਰਦੇਸ ਫਿਲਮ ਦਾ ਭਾਗ ਪਹਿਲਾ। ਇਸੇ ਕਹਾਣੀ ਨੂੰ ਜਾਰੀ ਰੱਖਾਂਗੇ ਫਿਲਮ ਪਰਦੇਸ ਦੇ ਭਾਗ 2 ਦੇ ਵਿੱਚ। ਤੇ ਹੁਣ ਕਮਲ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰਤਾਂ ਨੇ, ਜੋ ਕਿ ਆਧਾਰਿਤ ਸੀ ਹਿੰਦੀ ਫਿਲਮ ਪਰਦੇਸ ਤੇ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਕਮਲਪ੍ਰੀਤ ਕੌਰ, ਤੇ ਤੁਸੀਂ ਸੁਣ ਰਹੇ ਸੀ ਭਾਗ ਪਹਿਲਾ ਇਸ ਫਿਲਮ ਦਾ, ਤੇ ਦੂਜਾ ਭਾਗ ਤੁਸੀਂ ਸੁਣੋਗੇ ਸ਼ਨੀਵਾਰ ਸ਼ਾਮ 7 ਵਜੇ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਸਰੋਤਿਓ, ਇਸ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।
1: ਹੈਲੋ ਫਰਮਾਇਸ਼।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। 1:59 ਤੇ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸਵੇਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਜੁੜ ਜਾਣਾ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ।

0: ਛੱਡੋ ਪੰਜਾਬ ਪੁਲਿਸ ਕੇਸ ਨੇ ਬੰਦੇ ਬਣਾਉਂਦੀਆਂ ਓਏ ਬੰਦੇ ਬਣਾਉਂਦੀਆਂ ਓਏ
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਤਾਂ ਗਰਮੀ ਨੇ ਠੰਡ ਹੈ ਨਾ
1: ਨਹੀਂ ਮਿਲਦੀ ਇੰਨੀ ਗਰਮੀ ਲੱਗਦੀ ਨੀ ਪਹਿਲਾਂ ਕੰਮ ਕਰ
0: ਹਾਂ ਕੰਮ ਕਰਦੇ ਆ ਲੈਣ ਨਹੀਂ ਚਲੋ
1: ਮੈਨੂੰ ਗੀਤ ਪਿਓ ਮੈਂ ਤੁਰੇ ਫਿਰਦੇ ਆ
0: ਹਾਂਜੀ ਤੇ ਮੈਨੂੰ ਗੀਤ ਦੱਸੋ ਗੀਤ ਕਿਹੜਾ ਸੁਣਨਾ
1: ਹਾਂ ਜਿਉਣੇ ਜਿਉਣੇ ਮੋੜ ਦਾ ਲਾ ਦਿਓ ਭੈਣ ਜੀ ਮਾਨਕ ਦਾ ਲਾਇਆ
0: ਠੀਕ ਹੈ ਜੀ ਤੁਹਾਡੇ ਲਈ ਗੀਤ ਪਲੇ ਕਰ ਰਹੇ ਹਾਂ ਕਾਲ ਕਰਨ ਦੇ ਲਈ ਧੰਨਵਾਦ
1: ਧੰਨਵਾਦ ਭੈਣ ਜੀ ਧੰਨਵਾਦ

0: ਜੀ ਸਰੋਤਿਓ, ਅਗਲੇ ਸਰੋਤਾ ਨਾਲ ਗੱਲ ਕਰਦੇ ਹਾਂ ਜੋ ਇਸ ਵੇਲੇ ਬਣੇ ਹੋਏ ਨੇ ਸਾਡੇ ਨਾਲ ਟੈਲੀਫੋਨ ਲਾਈਨ ਤੇ। ਹੈਲੋ
1: ਜੀ, ਬਹੁਤ ਹੀ ਪਿਆਰ ਤੇ ਸਤਿਕਾਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਭੈਣ ਜੀ, ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਗੀਤਕਾਰ ਬੋਲਦੇ ਜੀ। ਭੈਣੇ
0: ਲਾਲ ਬਾਈ ਗੀਤਕਾਰ, ਗੀਤ ਲਿਖਦੇ ਹੋ ਤੁਸੀਂ?
1: ਪਿੰਡ ਲਾਲ ਬਾਈ ਜ਼ਿਲ੍ਹਾ ਫਿਰ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਬੋਲ ਰਹੇ ਜੀ।
0: ਠੀਕ ਹੈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੁਸੀਂ ਕਿਹਾ ਨਾ ਗੀਤਕਾਰ।
1: ਸ਼ੁਕਰੀਆ ਭੈਣ ਜੀ, ਧੰਨਵਾਦ।

0: ਗੀਤਕਾਰ ਵੀ ਹੈ ਮੈਂ ਗੀਤ ਵੀ ਆਉਂਦੇ ਆਪਣੇ
1: ਅੱਛਾ ਗੀਤ ਵੀ ਲਿਖਦੇ ਹੋ ਤੁਸੀਂ ਕਿਹੜਾ ਕਿਹੜਾ ਗੀਤ ਲਿਖਿਆ
0: ਹਾਂਜੀ
1: ਕਿਹੜਾ ਕਿਹੜਾ ਗੀਤ ਲਿਖਿਆ
0: ਇੱਕ ਤਾਂ ਮਾਂ ਹੁੰਦੀ ਹੈ ਮਾਂ ਲੋਕੋ
1: ਜਿਹੜਾ ਕੁਲਦੀਪ
0: ਠੀਕ ਹੈ
1: ਜੀ ਤੁਹਾਡੇ ਲਈ ਗੀਤ ਆ ਰਿਹਾ ਕਾਲ ਕਰਨ ਦੇ ਲਈ ਧੰਨਵਾਦ
0: ਸ਼ੁਕਰੀਆ ਭੈਣ ਧੰਨਵਾਦ

0: ਜੀ ਸਰੋਤਿਓ, ਸਮਾਂ 2:51 ਦਾ ਹੋ ਚੁੱਕਾ ਹੈ ਤੇ ਅਗਲੇ ਸਰੋਤਾ ਸਾਡੇ ਨਾਲ ਬਣ ਚੁੱਕੇ ਨੇ ਟੈਲੀਫੋਨ ਲਾਈਨ ਤੇ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ ਭੈਣ ਸੀਮਾ ਮਹਿਰਾ ਜੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਨਾਮ ਦੱਸ ਦਿਓ ਹੁਣ ਆਪਣਾ।
1: ਭੈਣ ਜੀ, ਮੈਂ 1-way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜੀ, ਤੁਸੀਂ ਸਾਡੇ ਰੈਗੂਲਰ ਸਰੋਤਾ ਹੋ, ਹਨਾ? ਤੁਸੀਂ ਹਰੇਕ ਪ੍ਰੋਗਰਾਮ ਦੇ ਵਿੱਚ ਸਾਡਾ ਮੈਸੇਜ ਜ਼ਰੂਰ ਆਉਂਦਾ ਹੁੰਦਾ, ਮੈਂ ਪੜ੍ਹਦੀ ਹਾਂ ਜਦੋਂ ਖਤ।
1: ਹਾਂਜੀ ਹਾਂਜੀ ਬਿਲਕੁਲ, ਤੁਸੀਂ ਪੜ੍ਹਦੇ ਹੋ ਮੈਸੇਜ, ਕਦੇ ਵੀ ਮਿਸ ਨਹੀਂ ਕੀਤਾ ਹੋਣਾ। ਮੈਂ ਤਾਂ ਆਕਾਸ਼ਵਾਣੀ ਬਠਿੰਡਾ ਦੇ ਜਨਮ ਤੋਂ ਵੀ ਪਹਿਲਾਂ ਦਾ ਬੜਾ ਪੁਰਾਣਾ ਸਰੋਤਾ ਜੀ, ਜਦੋਂ ਜਲੰਧਰ ਸੁਣਦੇ ਹੁੰਦੇ ਸੀ ਛੋਟੇ ਹੁੰਦੇ
0: ਜੀ।
1: ਤੇ ਚਲੋ ਹੁਣ ਤਾਂ ਸਾਡੇ ਬੁੱਕਲ ਦੇ ਵਿੱਚ ਜਲੰਧਰ ਵੀ ਔਰ ਬਠਿੰਡਾ ਵੀ ਪਟਿਆਲਾ ਵੀ ਅਨੇਕਾਂ ਚੈਨਲ ਆ ਗਏ ਨੇ।
0: ਤੇ ਪਸੰਦੀਦਾ ਚੈਨਲ ਕਿਹੜਾ ਤੁਹਾਡਾ?
1: ਬਸ ਹੁਣ ਤਾਂ ਬਠਿੰਡਾ ਹੀ ਆ ਜੀ, ਕਿਉਂਕਿ ਆਪਣੀ ਬੋਲੀ, ਆਪਣਾ ਸੱਭਿਆਚਾਰ ਇਹਦੇ ਚ ਛੁਪਿਆ ਹੋਇਆ, ਆਪਣੇ ਲੋਕ ਗੀਤ ਸਾਰਾ ਕੁਛ ਆਕਾਸ਼ਵਾਣੀ ਬਠਿੰਡਾ ਤੋਂ ਸਾਨੂੰ ਮਿਲਦਾ ਰਹਿੰਦਾ, ਔਰ ਕੋਈ ਵੀ ਦੁਰਲੱਭ ਤੋਂ ਦੁਰਲੱਭ ਗੀਤ ਵੀ ਬਲਕਿ ਮਿਲ ਜਾਂਦਾ ਇੱਥੋਂ।

0: ਜੀ ਬਿਲਕੁਲ। ਤੇ ਤੁਸੀਂ ਕੰਮ ਕਾਰ ਕੀ ਕਰਦੇ ਹੋ?
1: ਭੈਣ ਜੀ ਮੈਂ ਤਾਂ ਰਿਟਾਇਰ ਹੀ ਆ, ਹੁਣ ਘਰ ਹੁੰਦਾ ਗਾ, ਬਸ ਰੇਡੀਓ ਸੁਣ ਲਿਆ, ਟੀਵੀ ਦੇਖ ਲਿਆ, ਅਖਬਾਰ ਪੜ੍ਹ ਲਿਆ, ਕਿਤੇ ਦੋਸਤਾਂ ਕੋਲ ਜਾ ਬੈਠੇ, ਏਦਾਂ ਹੀ ਸਾਰਾ ਸਮਾਂ ਗੁਜ਼ਾਰ ਲਈਦਾ ਜੀ। ਵਧੀਆ।
0: ਅੱਛਾ ਅੱਛਾ, ਜਦੋਂ ਬੰਦਾ ਜੋਬ ਕਰ ਰਿਹਾ ਹੁੰਦਾ ਉਹ ਤਾਂ ਪੂਰਾ ਵਿਅਸਤ ਹੁੰਦਾ, ਘਰ ਦੇ ਕੰਮ ਕਾਰ ਕਈ ਵਾਰ ਕਰਨ ਲਈ ਸਮਾਂ ਨਹੀਂ ਹੁੰਦਾ, ਹੁਣ ਤਾਂ ਤੁਸੀਂ ਬਿਲਕੁਲ ਫ੍ਰੀ ਹੋ, ਤੇ ਫਿਰ ਉਹਨੂੰ ਸਾਰਾ ਸਮਾਂ ਜਦੋਂ ਘਰੇ ਰਹਿੰਦੇ ਹੋ ਹੈ ਨਾ,

0: ਨਹੀਂ ਜੀ, ਸਾਰਾ ਦਿਨ ਬੀਤ ਜਾਂਦਾ ਸੀ। ਪਰ ਜਦੋਂ ਬੰਦਾ ਰਿਟਾਇਰ ਹੋ ਜਾਂਦਾ, ਕੰਮਾਂ ਤੋਂ ਮੁਕਤ ਹੋ ਜਾਂਦਾ, ਤਾਂ ਉਹ ਵੀ ਆਪਣੇ ਆਪ ਨੂੰ ਸਾਰੇ ਦਿਨ ਨੂੰ ਕਿਵੇਂ ਨਾ ਕਿਵੇਂ ਐਡਜਸਟ ਕਰ ਹੀ ਲੈਂਦਾ
1: ਹੈਗਾ, ਕਰ ਹੀ ਲੈਂਦਾ। ਇੱਕ ਵਾਰ ਤਾਂ ਮੈਨੂੰ ਲੱਗਦਾ ਔਖਾ ਹੀ ਲੱਗਦਾ।
0: ਹਾਂ, ਇੱਕ ਵਾਰੀ ਲੱਗਦਾ ਜੀ, ਪਰ ਫਿਰ ਹੌਲੀ ਹੌਲੀ ਢਲ ਜਾਂਦਾ ਉਸ ਹਾਲਾਤਾਂ ਦੇ ਵਿੱਚ। ਉਹ ਕੋਈ ਸੈਰ ਦਾ ਸਮਾਂ ਨਿਸ਼ਚਿਤ ਕਰ ਲੈਂਦਾ, ਕੋਈ ਹੋਰ ਕਿਤੇ ਜਾਣ ਆਉਣ ਦਾ ਨਿਸ਼ਚਿਤ ਕਰ ਲੈਂਦਾ, ਜਾਂ ਆਪਦਾ ਰੇਡੀਓ ਸੁਣ। ਮੈਂ ਤੇ ਚਲੋ ਰੇਡੀਓ ਨਾਲ ਹੀ ਬਹੁਤ ਸਮਾਂ ਬਤੀਤ ਕਰ ਲੈਂਦਾ ਗਾ
1: ਜੀ। ਰੇਡੀਓ ਤੁਹਾਡਾ ਦੋਸਤ ਹੈ?
0: ਬਹੁਤ ਵਧੀਆ ਦੋਸਤ ਹੈ ਜੀ, ਬਹੁਤ ਪਿਆਰਾ ਦੋਸਤ ਹੈ
1: ਜੀ। ਤੇ ਹੁਣ ਮੈਨੂੰ ਦੱਸ ਦੋ ਗੀਤ ਕਿਹੜਾ ਸੁਣਨਾ ਤੁਸੀਂ, ਉਹ ਵਜਾਵਾਂਗੇ ਤੁਹਾਡੇ ਲਈ।
0: ਭੈਣ ਜੀ, ਅੱਜ ਕੱਲ ਗਰਮੀ ਬੇਤਾਸ਼ਾ ਪੈ ਰਹੀ ਹੈ, ਤਾਂ ਐਂ ਲੱਗਦਾ ਵੀ ਮੇਰੇ ਦਿਮਾਗ ਦੇ ਵਿੱਚ ਇੱਕਦਮ ਗੀਤ ਆਇਆ ਕਿ ਰਣਜੀਤ ਕੌਰ ਜੀ ਦਾ ਗਾਇਆ, ਬੂਵੇ ਜੈਲਦਾਰ ਮੈਂ ਨਾ ਬਚਦੀ, ਇਹ ਸੁਣਾ ਦਿਓ ਜੀ।
1: ਠੀਕ ਹੈ ਜੀ, ਲਓ ਜੀ ਤੁਹਾਡੇ ਲਈ ਗੀਤ ਆ ਰਿਹਾ। ਕਾਲ ਕਰਨ ਦੇ ਲਈ ਧੰਨਵਾਦ।
0: ਧੰਨਵਾਦ ਭੈਣ ਜੀ, ਧੰਨਵਾਦ।

ਸਰੋਤਿਓ, ਇਸੇ ਗੀਤ ਦੇ ਨਾਲ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 20 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਮਹਿਮਾਨ ਦਾ, ਤੇ ਸ਼ਾਮੀ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸ਼ਾਮ ਦੇ 5:14 ਹੋ ਰਹੇ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬਿਆਨ 101.1 ਮੈਗਾਹਰਟਸ ਦੀ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਰੋਤਿਆਂ ਵਾਸਤੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ। ਅੱਜ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਵਿਸ਼ਾ ਹੈ ਜੀ ਪੰਜਾਬ ਦੇ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ ਦੀ ਜ਼ਿੰਦਗੀ ਅਤੇ ਗਾਇਕੀ 'ਤੇ ਆਧਾਰਿਤ ਪ੍ਰੋਗਰਾਮ, ਜਿਸਦੇ ਵਾਚਕ ਨੇ ਬਲਜੀਤ ਸ਼ਰਮਾ ਜੀ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿਲਦਾ। ਆਓ ਸੁਣਦੇ ਹਾਂ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ,
1: ਕਿਵੇਂ ਹੋ ਦੋਸਤੋ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਦੋਸਤੋ, ਚੜ੍ਹਦੀ ਕਲਾ ਚ ਹੀ ਰਹੋਗੇ, ਕਿਉਂਕਿ ਦੋਸਤੋ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਆਪ ਸਾਰੇ ਸਰੋਤਿਆਂ ਦੀ ਪਸੰਦੀਦਾ ਕੰਪੀਅਰ ਅਨਾਊਂਸਰ ਐਡੀਟਰ ਗੁਰਦੀਪ ਗਿੱਲ ਜੀ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਦੋਸਤੋ ਬੜੀ ਮਿਹਨਤ ਕੀਤੀ ਹੈ ਦੋਨਾਂ ਨੇ ਸਕ੍ਰਿਪਟ ਤਿਆਰ ਕਰਨ ਦੇ ਵਿੱਚ, ਤੇ ਮੈਨੂੰ ਵੀ ਆਸ ਹੈ ਕਿ ਆਪ ਜੀ ਨੂੰ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਵੇਗਾ, ਕਿਉਂਕਿ ਦੋਸਤੋ ਇਹ ਫਨਕਾਰ ਆਪ ਸਾਰਿਆਂ ਦੇ ਵੀ ਦਿਲ ਦੇ ਨੇੜੇ ਹੈ। ਜੀ ਹਾਂ ਦੋਸਤੋ, ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਦਾ ਗਲੋਬਲ ਸੁਪਰਸਟਾਰ ਦਿਲਜੀਤ ਦੁਸਾਂਝ।
2: ਚਾਂਦੀ ਦੀਆਂ ਵਾਲੀਆਂ ਗੱਲਾਂ ਚੁੰਮਣੇ ਨੂੰ ਕਾਲੀਆਂ, ਕਰ ਜਾਣ ਜਾਣ ਬੈਂਕ ਨੀ ਉੱਤੋਂ ਸੰਗ ਦੀਆਂ ਲਾਲੀਆਂ।
1: ਜੀ ਹਾਂ ਦੋਸਤੋ, ਅੱਜ ਜੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਪੰਜਾਬੀ ਮਿਊਜ਼ਿਕ ਦੀ ਗੱਲ ਹੋਵੇ ਤਾਂ ਇੱਕ ਨਾਮ ਸਭ ਤੋਂ ਪਹਿਲਾਂ ਜ਼ੁਬਾਨ ਤੇ ਆਉਂਦਾ ਏ, ਦਿਲਜੀਤ।

0: ਇੱਕ ਐਸਾ ਫਨਕਾਰ ਜਿਸ ਨੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਨੂੰ ਕੋਚੇਲਾ ਦੇ ਸਟੇਜ ਤੱਕ ਪਹੁੰਚਾਇਆ।
1: ਸਤਿ ਸ੍ਰੀ ਅਕਾਲ ਜੀ। ਲੈ ਵੀ ਇਹ ਹਿਸਟਰੀ ਚ ਲਿਖਿਆ ਗਿਆ, ਹੁਣ ਪੰਜਾਬੀ ਆ ਗਿਆ, ਹੁਣ ਛੇਤੀ ਨਹੀਂ ਜਾਂਦੇ ਇੱਥੇ। ਜਿਹਨਾਂ ਨੂੰ ਮੇਰੇ ਗਾਣੇ ਨਹੀਂ ਸਮਝ ਆ ਰਹੇ, ਹੁਣ ਕੋਈ ਗੱਲ ਨੀ, ਵਾਈਬ ਵਾਈਬ ਮੈਚ ਕਰੋ, ਗਾਣੇ ਨੂੰ ਆਪ ਹੀ ਸਮਝ ਲੈਣਾ। ਹੁਣ ਕੰਮ ਚੱਕ ਕੇ ਰੱਖਣਾ ਜਿਹਨੇ ਭੰਗੜਾ ਪਾਉਣਾ, ਪੰਜਾਬੀ ਆ ਗਿਆ ਕੁਚੇਲਾ।
0: ਜਿਸ ਨੇ ਪੰਜਾਬੀ ਬੋਲੀ ਨੂੰ ਹਾਲੀਵੁੱਡ ਤੇ ਬਿਲਬੋਰਡ ਦੀ ਚਮਕ ਵਿਚਕਾਰ ਵੀ ਸਿਰ ਉੱਚਾ ਕਰਕੇ ਰੱਖਿਆ।
2: You can catch our next guest on his Deluminati World Tour, making his US TV debut, performing Born to Shine and Goat. Please welcome the biggest Punjabi artist on the planet, Diljit Dosanjh.

ਦੋਸਤੋ ਉਹਨਾਂ ਦੀ ਆਵਾਜ਼ ਵਿੱਚ ਜੋ ਰੂਹਾਨੀਅਤ ਹੈ ਉਸ ਦਾ ਅਸਰ ਅੱਜ ਵੀ ਉਹਨਾਂ ਦੇ ਸੂਫੀਆਨਾ ਗੀਤਾਂ ਵਿੱਚ ਸੁਣਨ ਨੂੰ ਮਿਲਦਾ ਹੈ। ਦੋਸਤੋ ਦਿਲਜੀਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਐਲਬਮ ਇਸ਼ਕ ਦਾ ਊੜਾ ਆੜਾ ਨਾਲ ਕੀਤੀ। ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਨੌਜਵਾਨ ਇੱਕ ਦਿਨ ਪੰਜਾਬੀ ਮਿਊਜ਼ਿਕ ਦਾ ਗਲੋਬਲ ਚਿਹਰਾ ਬਣੇਗਾ।

ਦੋਸਤੋ ਦਿਲਜੀਤ ਦੇ ਗੀਤ ਸਿਰਫ ਗੀਤ ਨਹੀਂ ਹੁੰਦੇ, ਉਹ ਪੰਜਾਬੀ ਨੌਜਵਾਨੀ ਦੀ ਧੜਕਣ ਬਣ ਜਾਂਦੇ ਨੇ। ਦੋਸਤੋ ਜ਼ਿਕਰ ਕਰਨ ਲੱਗੇ ਆ ਕੁਝ ਸੁਪਰ ਹਿੱਟ ਗੀਤ ਜੋ ਦਿਲਜੀਤ ਨੇ ਆਪਣੀ ਆਵਾਜ਼ ਦੇ ਵਿੱਚ ਗਾ ਕੇ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਖੱਟੀ। ਪਹਿਲਾ ਗੀਤ ਗੌਟ, ਦੂਜਾ ਬੋਰਨ ਟੂ ਸ਼ਾਈਨ, ਤੀਜਾ ਲਵਰ, ਚੌਥਾ ਡੂ ਯੂ ਨੋ, ਪੰਜਵਾਂ ਪਟਿਆਲਾ ਪੈਗ, ਛੇਵਾਂ ਲੈਂਬਰਜੀਨੀ, ਸੱਤਵਾਂ ਪ੍ਰੋਪਰ ਪਟੋਲਾ, ਅੱਠਵਾਂ ਪੰਜ ਤਾਰਾ, ਨੌਵਾਂ ਕਲੈਸ਼, ਦਸਵਾਂ ਬਲੈਕ ਐਂਡ ਵਾਈਟ, ਗਿਆਰਵਾਂ ਪੀਚਸ, ਤੇ ਬਾਰਵਾਂ ਹੱਸ ਹੱਸ, ਤੇਰਵਾਂ ਵਾਈਬ, ਤੇ ਚੌਦਵਾਂ ਕਿੰਨੀ ਕਿੰਨੀ, ਪੰਦਰਵਾਂ ਅੰਬਰੇਲਾ, ਜੱਟੀ ਕੇਸ, ਤੇ ਨਵੀਂ ਨਵੀਂ ਯਾਰੀ। ਦੋਸਤੋ ਉਹਨਾਂ ਦਾ ਗੀਤ ਪ੍ਰੋਪਰ ਪਟੋਲਾ ਪਹਿਲਾ ਪੰਜਾਬੀ ਗੀਤ ਸੀ ਜੋ ਵੀਵੋ ਤੇ ਰਿਲੀਜ਼ ਹੋਇਆ।

0: ਸਰਦਾਰ ਜੀ ਪਾਰਟ 1, ਸਰਦਾਰ ਜੀ ਪਾਰਟ 2, ਸਰਦਾਰ ਜੀ ਪਾਰਟ 3, ਪੰਜਾਬ 1984, ਅੰਮ੍ਰਿਤਸਰੀਆ ਸੁਪਰ ਸਿੰਘ ਛੜਾ ਤੇ ਹੌਸਲਾ ਰੱਖ। ਦੋਸਤੋ, ਜੱਟ ਐਂਡ ਜੂਲੀਅਟ ਸੀਰੀਜ਼ ਨੇ ਪੰਜਾਬੀ ਸਿਨੇਮਾ ਨੂੰ ਨਵੀਂ ਉਚਾਈ ਦਿੱਤੀ। ਦੋਸਤੋ, ਦਿਲਜੀਤ ਨੇ 2016 ਵਿੱਚ ਬਾਲੀਵੁੱਡ ਫਿਲਮ ਉੜਤਾ ਪੰਜਾਬ ਨਾਲ ਆਪਣਾ ਡੈਬਿਊ ਕੀਤਾ। ਉਹਨਾਂ ਦੀ ਐਕਟਿੰਗ ਨੂੰ ਬੇਹੱਦ ਪਸੰਦ ਕੀਤਾ ਗਿਆ ਅਤੇ ਫਿਲਮ ਫੇਅਰ ਅਵਾਰਡ ਵੀ ਉਹਨਾਂ ਨੂੰ ਪ੍ਰਾਪਤ ਹੋਇਆ। ਫਿਰ ਇਸ ਤੋਂ ਬਾਅਦ ਕਈ ਹਿੱਟ ਫਿਲਮਾਂ ਗੁੱਡ ਨਿਊਜ਼, ਸੂਰਮਾ, ਫਿਲੌਰੀ, ਕ੍ਰਿਊ, ਅਮਰ ਸਿੰਘ ਚਮਕੀਲਾ। ਖਾਸ ਕਰਕੇ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਦੀ ਪਰਫਾਰਮੈਂਸ ਨੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ। ਦੋਸਤੋ, ਦਿਲਜੀਤ ਅੱਜ ਸਿਰਫ ਪੰਜਾਬ ਦੇ ਨਹੀਂ ਸਗੋਂ ਪੂਰੀ ਦੁਨੀਆ ਦੇ ਸਟਾਰ ਨੇ। ਉਹ ਕੋਚੇਲਾ ਵਿੱਚ ਪੰਜਾਬੀ ਗਾਉਣ ਵਾਲੇ ਪਹਿਲੇ ਭਾਰਤੀ ਬਣੇ। ਜਿਮੀ ਫਾਲਨ ਦੇ ਸ਼ੋਅ ਤੇ ਪੰਜਾਬੀ ਮਿਊਜ਼ਿਕ ਲੈ ਕੇ ਗਏ। ਬਿਲਬੋਰਡ ਕੈਨੇਡਾ ਦੇ ਕਵਰ ਤੇ ਨਜ਼ਰ ਆਏ। ਵੈਨਕੂਵਰ ਵਿੱਚ 50,000 ਤੋਂ ਵੱਧ ਲੋਕਾਂ ਦੇ ਸਾਹਮਣੇ ਕੰਸਰਟ ਕੀਤਾ। ਮੈਟ ਗਾਲਾ ਵਿੱਚ ਪੰਜਾਬੀ ਰਾਇਲ ਲੁੱਕ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ।
1: ਪਰਫਾਰਮਿੰਗ ਮੋਰਨੀ ਫਰੋਮ ਹਿਸ ਨਿਊ ਈਪੀ ਦ ਕਾਲ ਆਫ ਪੰਜਾਬ ਵਾਂਸ ਅਗੇਨ ਦਿਲਜੀਤ ਦੋਸਾਂਝ।

0: ovation. Come on, Diljit Dosanjh.
1: दोस्तों दिलजीत ने कई अंतरराष्ट्रीय स्टार्स नाल भी काम किया, ईडी शीरन, सिया, एनी मैरी, स्वैती, कैमिलो, पर सब तो वड्डी गल ए है कि दिलजीत ने कदे अपनी पंजाबियत नहीं छड़ी।
2: अब हर जगह ऐसे बोलते हैं पंजाबी आ गए होए, पंजाबी आ गए हो, इस मतलब आई नेवर हर्ड यू से एनीथिंग एल्स कि मैं I'm the first Indian to perform here, I'm the first Indian to do that।
3: सही क्वेश्चन पूछा,
2: पंजाबी बोलते हो आप।
3: हाँ, बहुत सही क्वेश्चन।
2: ऐसे क्यों
3: भाई? एक तो जगह छोटी छोटी सी है पूरे इंडिया में, और एक मैं आता हूँ उस जगह से हूँ जो एक रीजनल म्यूजिक है जहाँ। ऐसा नहीं है कि मैं हिंदी गाने गा रहा हूँ कि पूरे इंडिया मुझे सुन रहा है। मैं बहुत छोटी सी जगह से मैं आता हूँ, पंजाब से, एक स्टेट से आता हूँ, लेकिन वो एक फील है ना, एक जगह से जब आप छोटी जगह से आते हो। ऑब्वियसली पंजाब कहाँ है, इंडिया में है। जब पंजाब की बात कर रहा हूँ तो मैं इंडिया की बात कर रहा हूँ, और इंडिया लेवल पे तो बहुत बड़े बड़े आर्टिस्ट हैं ऑलरेडी है। मैं थोड़ा सोनू निगम जितना अच्छा गा सकता हूँ नहीं गा सकता, अच्छा वो तो प्लेबैक सिंगिंग करते हैं, मेरा तो एक अपना स्टाइल है गाने का, राइट।
1: श्रोतियो, दिलजीत दी सब तो वड्डी खूबी है उन्हां दी निम्रता। ਉਹ ਅੱਜ ਵੀ ਆਪਣੇ ਫੈਨਸ ਨਾਲ ਬੜੀ ਸਾਦਗੀ ਨਾਲ ਮਿਲਦੇ ਨੇ। ਉਹਨਾਂ ਨੇ ਸਾਂਝ ਫਾਊਂਡੇਸ਼ਨ ਨਾਮ ਦੀ NGO ਵੀ ਬਣਾਈ ਹੈ ਜੋ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਦੀ ਮਦਦ ਕਰਦੀ ਹੈ। ਦੋਸਤੋ, ਦਿਲਜੀਤ ਦੁਸਾਂਝ ਸਿਰਫ ਇੱਕ ਸਿੰਗਰ ਨਹੀਂ, ਇੱਕ ਇਮੋਸ਼ਨ ਨੇ, ਇੱਕ ਰੈਵੋਲਿਊਸ਼ਨ ਨੇ। ਉਹ ਸਾਬਤ ਕਰ ਚੁੱਕੇ ਨੇ ਕਿ ਜੇ ਇਨਸਾਨ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ ਤਾਂ ਦੁਨੀਆ ਦੀ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਦੋਸਤੋ, ਪਿੰਡ ਦੁਸਾਂਝ ਕਲਾ ਤੋਂ ਕੋਚੇਲਾ ਦੇ ਸਟੇਜ ਤੱਕ ਦਾ ਇਹ ਸਫ਼ਰ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ। ਬੋਰਨ ਟੂ ਸ਼ਾਈਨ, ਮਿੱਤਰਾਂ ਨੇ ਦਿਲ ਮੰਗਿਆ। ਦੋਸਤੋ, ਬਹੁਤ ਘੱਟ ਲੋਕ ਜਾਣਦੇ ਨੇ ਕਿ ਦਿਲਜੀਤ ਦਾ ਬਚਪਨ ਦਾ ਨਾਮ ਦਲਜੀਤ ਸੀ। ਬਾਅਦ ਵਿੱਚ ਇੱਕ ਰਿਕਾਰਡ ਕੰਪਨੀ ਦੇ ਸੁਝਾਅ ਤੇ ਨਾਮ ਦਿਲਜੀਤ ਰੱਖਿਆ ਗਿਆ, ਜਿਸ ਦਾ ਮਤਲਬ ਹੈ ਦਿਲ ਜਿੱਤਣ ਵਾਲਾ। ਦੋਸਤੋ, ਅੱਜ ਇਹ ਨਾਮ ਸੱਚਮੁੱਚ ਦੁਨੀਆ ਦੇ ਕਰੋੜਾਂ ਦਿਲ ਜਿੱਤ ਚੁੱਕਿਆ ਏ। ਦੋਸਤੋ, ਹੁਣ ਜ਼ਿਕਰ ਕਰਦੇ ਹਾਂ ਦਿਲਜੀਤ ਦਾ ਗੁਰਦੁਆਰਾ ਸਾਹਿਬ ਤੋਂ ਗਲੋਬਲ ਸਟੇਜ ਤੱਕ ਦਾ ਸਫ਼ਰ। ਦਿਲਜੀਤ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਗੁਰਦੁਆਰਿਆਂ ਵਿੱਚ ਸ਼ਬਦ ਕੀਰਤਨ ਗਾਇਨ ਕਰਕੇ ਕੀਤੀ। ਦੋਸਤੋ, ਉਹਨਾਂ ਦੀ ਆਵਾਜ਼ ਵਿੱਚ ਜੋ ਰੂਹਾਨੀ ਮਿਠਾਸ ਹੈ ਉਹ ਉਸੇ ਸੰਗਤ ਦਾ ਅਸਰ ਮੰਨੀ ਜਾਂਦੀ ਹੈ। ਉਹ ਅੱਜ ਵੀ ਕਈ ਵਾਰ ਕਹਿੰਦੇ ਨੇ ਕਿ ਮੇਰੀ ਪਹਿਲੀ ਆਡੀਅੰਸ ਗੁਰਦੁਆਰੇ ਦੀ ਸੰਗਤ ਸੀ। ਦੋਸਤੋ,

0: ਦਿਲਜੀਤ ਦੀ ਕਾਮੇਡੀ ਟਾਈਮਿੰਗ ਬੇਮਿਸਾਲ ਹੈ। ਉਹਨਾਂ ਦੇ ਇੰਟਰਵਿਊ ਅਤੇ ਇੰਸਟਾਗ੍ਰਾਮ ਵੀਡੀਓਜ਼ ਲੋਕਾਂ ਨੂੰ ਖੂਬ ਹਸਾਉਂਦੇ ਨੇ। ਉਹ ਅਕਸਰ ਅੰਗਰੇਜ਼ੀ ਬੋਲਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੇ ਨੇ, ਇੰਗਲਿਸ਼ ਆਉਂਦੀ ਹੈ ਬਸ ਥੋੜ੍ਹੀ ਥੋੜ੍ਹੀ। ਇਹੀ ਸਿੰਪਲਸਿਟੀ ਲੋਕਾਂ ਨੂੰ ਉਹਨਾਂ ਨਾਲ ਇਮੋਸ਼ਨਲੀ ਕਨੈਕਟ ਕਰਦੀ ਹੈ।
1: ਉਹ ਤੁਸੀਂ ਜੋ ਹੁਣ ਮਰਜ਼ੀ ਕਹੋ ਜੀ, ਆਪਾਂ ਤੁਹਾਡੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਣਾ ਹੈਗਾ, ਕਿਉਂਕਿ ਤੁਸੀਂ ਵੀ ਕੈਨੇਡਾ ਚੱਲੇ ਆ, ਮੈਂ ਵੀ ਕੈਨੇਡਾ ਚੱਲਾਂ। 20 ਘੰਟਿਆਂ ਦਾ ਸਫ਼ਰ ਆ, ਜੇ ਇਕੱਠੇ ਰਹਾਂਗੇ ਤਾਂ ਹੀ ਸੌਖਾ ਲੰਘੂ। ਹਾਂ ਬਸ ਤੁਸੀਂ ਆ 9 ਸਕਿੰਟ ਦਾ ਧਿਆਨ ਰੱਖਿਓ।
2: 9 ਸਕਿੰਟ ਨਹੀਂ, ਅਨਾਉਂਸਮੈਂਟ ਹੁੰਦਾ ਹੈ।
1: ਆ ਜੋ ਵੀ ਹੁੰਦਾ ਧਿਆਨ ਤਾਂ ਰੱਖੋਗੇ ਨਾ?
2: ਕੋਵੇ
1: ਕਿੱਥੇ ਜਾਣ ਡੇ ਜੇ?
2: ਮੈਂ ਤੇਰੇ ਨਾਲ 20 ਘੰਟੇ ਤੱਕ ਹੀ 30 ਸੈਕਿੰਡ ਵੀ ਨਹੀਂ ਬਹਿ ਸਕਦੀ। ਵੱਡਾ ਆ
1: ਦੱਸੋ, ਜ਼ਿੰਦਗੀ ਦਾ ਕੁਛ ਪਤਾ ਹੁੰਦਾ ਕਿਹੜੇ ਵੇਲੇ ਕੀ ਪਾਣਾ ਵਰਤਣਾ? ਇਸ ਲਈ ਮੈਂ ਕਹਿੰਦਾ ਹੁੰਦਾ ਕਿ ਬੰਦੇ ਨੂੰ ਨਾ ਬਿਨਾਂ ਸੋਚੇ ਸਮਝੇ ਕੋਈ ਸਟੇਟਮੈਂਟ ਨਹੀਂ ਦੇਣੀ ਚਾਹੀਦੀ।
2: ਸਟੇਟਮੈਂਟ ਨਹੀਂ, ਸਟੇਟਮੈਂਟ ਹੁੰਦਾ ਹੈ।

0: ਜਦੋਂ ਹਾਲੀਵੁੱਡ ਅਤੇ ਇੰਟਰਨੈਸ਼ਨਲ ਫੈਸ਼ਨ ਇਵੈਂਟਸ ਵਿੱਚ ਲੋਕ ਵੈਸਟਰਨ ਲੁੱਕਸ ਦਿਖਾ ਰਹੇ ਹੁੰਦੇ ਨੇ, ਉਦੋਂ ਦਿਲਜੀਤ ਪੰਜਾਬੀ ਪੱਗ ਅਤੇ ਕੁੜਤੇ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ। ਦੋਸਤੋ, ਮੈਟ ਗਾਲਾ ਵਿੱਚ ਉਹਨਾਂ ਦਾ ਮਹਾਰਾਜਾ ਸਟਾਈਲ ਲੁੱਕ ਕਾਫੀ ਚਰਚਾ ਵਿੱਚ ਰਿਹਾ। ਉਹ ਸਾਬਤ ਕਰਦੇ ਨੇ ਕਿ ਪੰਜਾਬੀ ਕਲਚਰ ਵੀ ਰਾਇਲ ਫੈਸ਼ਨ ਬਣ ਸਕਦਾ ਏ। ਪੰਜਾਬ 1984 ਦਿਲਜੀਤ ਦੇ ਫਿਲਮੀ ਕੈਰੀਅਰ ਦਾ ਟਰਨਿੰਗ ਪੁਆਇੰਟ। ਦੋਸਤੋ, ਹਾਲਾਂਕਿ ਦਿਲਜੀਤ ਕਾਮੇਡੀ ਫਿਲਮਸ ਨਾਲ ਫੇਮਸ ਹੋਏ, ਪਰ ਫਿਲਮ ਪੰਜਾਬ 1984 ਨੇ ਸਾਬਤ ਕੀਤਾ ਕਿ ਉਹ ਸੀਰੀਅਸ ਐਕਟਿੰਗ ਵੀ ਬਹੁਤ ਵਧੀਆ ਕਰ ਸਕਦੇ ਨੇ।
1: ਦੇਖ ਜੱਗੀ, ਜੇ ਸੁਣ ਕੇ ਸਮਝ ਆਉਂਦੀ ਹੈ ਤਾਂ ਧਿਆਨ ਨਾਲ ਸੁਣਦੇ, ਨਹੀਂ ਤਾਂ ਸਟਾਮ ਦੇ ਲਿਖਾ ਲੈ। ਮੇਰੇ ਜਿਉਂਦੇ ਜੀ ਤੂੰ ਇਹ ਪੈਲੀ ਨਹੀਂ ਵਾਹ ਸਕਦਾ ਕਦੇ, ਭਾਵੇਂ ਜਿੰਨਾ ਮਰਜ਼ੀ ਯਾਰੀ ਲਾ ਲੈ। ਅਖੇ ਕੱਖਾਂ ਦੀ ਬੇੜੀ ਤੇ ਬਾਂਦਰ ਮਿਲਾ।
0: ਇਸ ਫਿਲਮ ਵਿੱਚ ਉਹਨਾਂ ਦੀ ਇਮੋਸ਼ਨਲ ਪਰਫਾਰਮੈਂਸ ਨੇ ਹਰ ਕਿਸੇ ਨੂੰ ਰੁਲਾ ਦਿੱਤਾ ਸੀ। ਇਹ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਰਿਸਪੈਕਟਡ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।
1: ਨਾਲ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਕਿ ਕਿਸਾਨ ਜਦੋਂ 45 ਛੱਡ ਕੇ 47 ਚੱਕਦਾ ਤਾਂ ਕੀ ਹੁੰਦਾ। ਸ਼ਰਤ ਰਹੀ ਥਾਣੇਦਾਰਾ, ਜੇ ਮੈਂ ਚੀਕ ਪਿਆ ਤਾਂ ਮੈਂ ਆਪਣੇ ਪਿਓ ਦਾ ਨਹੀਂ, ਤੇ ਜੇ ਤੂੰ ਮੇਰੀਆਂ ਚੀਕਾਂ ਨਾ ਕਢਾ ਸਕਿਆ ਤਾਂ ਤੂੰ ਆਪਣੇ ਪਿਓ ਦਾ ਨਹੀਂ।
0: ਦੋਸਤੋ, ਗੱਲ ਕਰਾਂਗੇ ਕੋਚੇਲਾ ਵਾਲੇ ਇਤਿਹਾਸਿਕ ਪਲ ਦੀ। 2023 ਵਿੱਚ ਦਿਲਜੀਤ ਨੇ ਕੋਚੇਲਾ ਫੈਸਟੀਵਲ ਵਿੱਚ ਪਰਫਾਰਮ ਕਰਕੇ ਇਤਿਹਾਸ ਬਣਾਇਆ। ਉਹ ਪਹਿਲੇ ਪੰਜਾਬੀ ਆਰਟਿਸਟ ਬਣੇ ਜਿਨ੍ਹਾਂ ਨੇ ਇਸ ਦੁਨੀਆ ਪ੍ਰਸਿੱਧ ਮੰਚ ਤੇ ਪੰਜਾਬੀ ਗੀਤ ਗਾਏ। ਦੋਸਤੋ, ਦਿਲਜੀਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੂੰ ਬੱਚੇ ਵੀ ਪਸੰਦ ਕਰਦੇ ਨੇ ਤੇ ਬਜ਼ੁਰਗ ਵੀ। ਨੌਜਵਾਨਾਂ ਲਈ ਸਵੈਗ, ਪਰਿਵਾਰ ਲਈ ਕਲੀਨ ਹਿਊਮਰ, ਐਲਡਰਸ ਲਈ ਰਿਸਪੈਕਟ ਅਤੇ ਪੰਜਾਬ ਅਤੇ ਪੰਜਾਬੀਅਤ ਲਈ ਪਿਆਰ, ਇਹ ਰੇਅਰ ਕੰਬੀਨੇਸ਼ਨ ਹੈ। ਦਿਲਜੀਤ ਆਪਣੀ ਪਰਸਨਲ ਲਾਈਫ ਬਹੁਤ ਪ੍ਰਾਈਵੇਟ ਰੱਖਦੇ ਨੇ, ਉਹ ਕੰਟਰੋਵਰਸੀ ਤੋਂ ਦੂਰ ਰਹਿਣਾ ਪਸੰਦ ਕਰਦੇ ਨੇ। ਇਹੀ ਕਾਰਨ ਹੈ ਕਿ ਲੋਕ ਉਹਨਾਂ ਨੂੰ ਮਿਸਟੀਰੀਅਸ ਸੁਪਰਸਟਾਰ ਵੀ ਕਹਿੰਦੇ ਨੇ।

ਜਿਨ੍ਹਾਂ ਨੇ ਐਕਚੁਅਲ ਮਿਹਨਤ ਕੀਤੀ, ਜਿਨ੍ਹਾਂ ਦੇ ਕਰਕੇ ਪੰਜਾਬੀ ਮਿਊਜ਼ਿਕ ਇੱਥੇ ਤੱਕ ਪਹੁੰਚਿਆ, ਜਿਨ੍ਹਾਂ ਦਾ ਐਕਚੁਅਲ ਬਣਦਾ ਰੀਅਲ ਓ ਜੀ, ਓ ਜੀ ਕਹਿੰਦੇ ਨਾ ਅੱਜ ਕੱਲ੍ਹ ਤੁਸੀਂ ਓ ਜੀ, ਮੈਂ ਤੁਹਾਨੂੰ ਮਿਲਾਉਣਾ ਰੀਅਲ ਓ ਜੀ ਦੇ ਨਾਲ, ਵਨ ਐਂਡ ਓਨਲੀ ਦ ਰੀਅਲ ਓ ਜੀ ਮੁਹੰਮਦ ਸਦੀਕ ਸਾਹਿਬ।

0: ਮਿਊਜ਼ਿਕ ਤੁਹਾਡਾ ਦੇਣ ਨਹੀਂ ਦੇ ਸਕਦਾ।
1: ਵੈਸੇ ਤਾਂ ਜੇ ਮੈਂ ਇੱਕ ਗੱਲ ਕਹਾਂ ਵੀ ਮਾਪਿਆਂ ਨੇ ਨਾਂ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ, ਦਿਲਜੀਤ। ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਇਹ ਦਿਲਜੀਤ ਦੀ ਹੀ ਜੀਤ ਹੈ। ਯਥਾ ਨਾਮ ਤਥਾ ਗੁਣ, ਪਰਮਾਤਮਾ ਨੇ ਉਹੀ ਗੁਣ ਦਿੱਤਾ ਹੈ, ਦਿਲ ਜਿੱਤਣ ਦਾ ਗੁਣ ਦਿੱਤਾ, ਔਰ ਕੱਲਾ ਲੁਧਿਆਣੇ 'ਚ ਨਹੀਂ, ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਇਸ ਵੇਲੇ ਡੰਕੇ ਵੱਜਦੇ ਨੇ, ਦਿਲਜੀਤ ਦੀਆਂ ਗੱਲਾਂ ਹੁੰਦੀਆਂ ਨੇ, ਦਿਲਜੀਤ ਦੇ ਗਾਣੇ ਸੁਣੇ ਜਾਂਦੇ ਨੇ। ਤਾਂ ਦੋਸਤੋ ਅੱਜ ਦਾ ਦਿਨ ਖੈਰ ਮੇਰੇ ਵਾਸਤੇ ਵੀ, ਕਿਉਂਕਿ ਮੈਨੂੰ ਗਾਉਂਦੇ ਨੂੰ ਬਹੁਤ ਚਿਰ ਹੋ ਗਿਆ, ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਆਪ ਜੀ ਦਾ। ਮੈਨੂੰ ਯਾਦ ਹੈ, ਦੇਖੋ ਗੱਲ ਇਹ ਹੈ ਝੂਠ ਬੋਲਣਾ ਚੰਗੀ ਗੱਲ ਨਹੀਂ ਹੁੰਦੀ ਹੈ, ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ 'ਤੇ ਉਦੋਂ ਸਾਡੀ ਫਿਲਮ ਆਈ ਸੀ ਸ਼ਹੀਦਾਂ ਜੋਗਣ, ਤੋ ਬਟਲਾਟਿਆਂ ਦੇ ਵਿੱਚ ਮੇਰਾ ਖਿਆਲ ਹੈ ਤਾਂ 15,000-20,000 ਬੰਦਾ ਹੋਊਗਾ, ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਤੋਂ ਘੱਟ 40-50,000 ਬੰਦਾ ਹੈ, ਤਾਂ ਬੜੀ ਖੁਸ਼ੀ ਹੋ ਰਹੀ ਹੈ। ਜ਼ਰਾ ਜ਼ੋਰ ਨਾਲ ਦਿਲਜੀਤ ਦੇ ਨਾਂ 'ਤੇ ਤਾੜੀ ਮਾਰ ਦਿਓ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਜੈ ਹਿੰਦ।
2: ਸਰੋਤਿਓ, ਦਿਲਜੀਤ ਜਿੱਥੇ ਵੀ ਜਾਂਦੇ ਨੇ ਪੰਜਾਬੀ ਕਲਚਰ ਨੂੰ ਪ੍ਰਾਊਡਲੀ ਰੀਪ੍ਰਜੈਂਟ ਕਰਦੇ ਨੇ, ਉਹਨਾਂ ਦੇ ਕੰਸਰਟਸ ਵਿੱਚ ਪੰਜਾਬੀ ਬੋਲੀ, ਪੰਜਾਬੀ ਫੋਕ ਬੀਟਸ, ਪੰਜਾਬੀ ਆਊਟਫਿਟਸ, ਪੰਜਾਬੀ ਇਮੋਸ਼ਨਸ ਹਮੇਸ਼ਾ ਸੈਂਟਰ ਦੇ ਵਿੱਚ ਰਹਿੰਦੇ ਨੇ। ਦੋਸਤੋ, ਹੁਣ ਸਾਂਝ ਪਾਉਣ ਲੱਗੇ ਹਾਂ ਉਹਨਾਂ ਗੀਤਾਂ ਦੀ ਜੋ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ। ਕਈ ਗੀਤ ਐਸੇ ਨੇ ਜੋ ਸਿਰਫ ਹਿੱਟ ਨਹੀਂ ਹੋਏ, ਸਗੋਂ ਲੋਕਾਂ ਦੀਆਂ ਯਾਦਾਂ ਬਣ ਗਏ। ਡੂ ਯੂ ਨੋ ਇੱਕ ਰੋਮਾਂਸ ਐਂਥਮ ਸੀ।

ਦੋਸਤੋ, ਦਲਜੀਤ ਦੋਸਾਂਝ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਇਨਸਾਨ ਆਪਣੀ ਮਿੱਟੀ ਨਾਲ ਜੁੜਿਆ ਰਹੇ ਤਾਂ ਦੁਨੀਆ ਦੀ ਕੋਈ ਵੀ ਸਟੇਜ ਛੋਟੀ ਨਹੀਂ ਹੁੰਦੀ। ਉਹ ਸਿੰਗਰ ਵੀ ਨੇ, ਐਕਟਰ ਵੀ ਨੇ, ਸਟਾਈਲ ਆਈਕਨ ਵੀ ਨੇ, ਪਰ ਸਭ ਤੋਂ ਪਹਿਲਾਂ ਇੱਕ ਮਾਣ ਵਾਲੇ ਪੰਜਾਬੀ ਨੇ। ਦੋਸਤੋ, ਦਲਜੀਤ ਦੋਸਾਂਝ ਦੀ ਇੱਕ ਵੱਡੀ ਖਾਸੀਅਤ ਇਹ ਵੀ ਹੈ ਕਿ ਉਹ ਹਰ ਫੀਮੇਲ ਸਿੰਗਰ ਨਾਲ ਵੱਖਰੀ ਕੈਮਿਸਟਰੀ ਕ੍ਰੀਏਟ ਕਰ ਲੈਂਦੇ ਨੇ। ਕਦੇ ਰੋਮਾਂਟਿਕ

ਕਿ ਕਦੇ ਕਾਮੇਡੀ, ਕਦੇ ਫੋਕ ਸਟਾਈਲ ਤੇ ਕਦੇ ਪਿਓਰ ਪੰਜਾਬੀ ਸਵੈਗ। ਦੋਸਤੋ, ਜ਼ਿਕਰ ਕਰਾਂਗੇ ਨਿਮਰਤ ਤੇ ਖਹਿਰਾ ਨਾਲ ਉਹਨਾਂ ਦੀ ਹਿੱਟ ਜੋੜੀ ਦੀ। ਫਿਲਮ ਜੋੜੀ ਤੋਂ ਬਾਅਦ ਦਿਲਜੀਤ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਇਸ ਫਿਲਮ ਨੇ 80s ਦੇ ਪੰਜਾਬੀ ਡਿਊਟੀ ਕਲਚਰ ਨੂੰ ਫਿਰ ਤੋਂ

ਪੰਜਾਬੀ ਡਿਊਟੀ ਕਲਚਰ ਨੂੰ ਫਿਰ ਤੋਂ ਜਿਉਂਦਾ ਕੀਤਾ। ਹਿੱਟ ਗੀਤਾਂ ਦੀ ਗੱਲ ਕਰਦੇ ਹਾਂ ਦੋਸਤੋ, ਜੱਟ ਦੀ ਜਾਨ, ਜਿਗਰਾ ਤੇ ਲੈ ਜਾ ਗੱਭਰੂਆ, ਚੰਨ ਵਰਗੀ।

ਤੂੰ ਜੂਲੀਅਟ ਜੱਟ ਦੀ ਅੱਖੀਆਂ ਇਹਨਾਂ ਦੇ ਫੋਕ ਸਟਾਈਲ ਗੀਤਾਂ ਵਿੱਚ ਪੁਰਾਣੇ ਪੰਜਾਬ ਦੀ ਖੁਸ਼ਬੂ ਆਉਂਦੀ ਹੈ। ਦੋਸਤੋ ਹੁਣ ਗੱਲ ਕਰਨ ਲੱਗੇ ਹਾਂ ਉਹਨਾਂ ਦੀ ਆਈਕੋਨਿਕ ਜੋੜੀ ਨੀਰੂ ਬਾਜਵਾ ਨਾਲ। ਜੇ ਪੰਜਾਬੀ ਫਿਲਮਾਂ ਦੀ ਸਭ ਤੋਂ ਲੈਜੈਂਡਰੀ ਰੋਮਾਂਟਿਕ ਪੇਅਰ ਦੀ ਗੱਲ ਹੋਵੇ ਤਾਂ ਦਿਲਜੀਤ ਅਤੇ ਨੀਰੂ ਬਾਜਵਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਏ। ਜੱਟ ਐਂਡ ਜੂਲੀਅਟ ਸੀਰੀਜ਼ ਨੇ ਦੋਵਾਂ ਨੂੰ ਐਵਰਗ੍ਰੀਨ ਪੇਅਰ ਬਣਾ ਦਿੱਤਾ। ਦੋਵਾਂ ਦੀ ਕਾਮੇਡੀ, ਟਾਈਮਿੰਗ ਅਤੇ ਰੋਮਾਂਸ ਆਡੀਅੰਸ ਨੂੰ ਬਹੁਤ ਪਸੰਦ ਆਉਂਦਾ ਏ।

ਪ੍ਰਸਿੱਧ ਗੀਤਾਂ ਦਾ ਜ਼ਿਕਰ ਕਰਨ ਲੱਗੇ ਆ ਦੋਸਤੋ, ਫੁਕਰੇ ਤੂੰ ਜੂਲੀਅਟ ਜੱਟ ਦੀ, ਪੰਜਾਬੀਆਂ ਦੀ ਬੈਟਰੀ, ਐਲ ਏ ਤੇ ਵੀਰਵਾਰ ਨਾ ਪਰਹੇਜ਼ ਕਰਦਾ। ਦੋਸਤੋ ਮਿਸ ਪੂਜਾ ਨਾਲ ਧਮਾਕੇਦਾਰ ਟੂਏਟ। ਦਿਲਜੀਤ ਦੇ ਸ਼ੁਰੂਆਤੀ ਕੈਰੀਅਰ ਵਿੱਚ ਮਿਸ ਪੂਜਾ ਨਾਲ ਕੀਤੇ ਡਿਊਟ ਬਹੁਤ ਸੁਪਰ ਹਿੱਟ ਰਹੇ। ਸੁਣਾਵਾਂਗੇ ਦੋਸਤੋ ਤੇ ਜ਼ਿਕਰ ਵੀ ਕਰਨ ਲੱਗਿਆਂ ਦੋਸਤੋ, ਪਹਿਲਾ ਸੀ ਨੱਚਦੀ ਦੇ, ਦੂਜਾ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਪੱਗਾਂ ਪੋਚਵੀਆਂ ਵਾਲੇ। ਦੋਸਤੋ ਇਹ ਗੀਤ ਅੱਜ ਵੀ ਡੀਜੇ ਅਤੇ ਵੈਡਿੰਗ ਪਲੇਲਿਸਟ ਵਿੱਚ ਚੱਲਦੇ ਨੇ।

ਦੋਸਤੋ ਫੋਕ ਵਾਈਬ ਦਿਲਜੀਤ ਦੀ ਜੈਸਮੀਨ ਅਖਤਰ ਨਾਲ ਪਾਪੂਲਰ ਡਿਊਟ ਦਾਰੂ ਮੁੱਕ ਗਈ। ਦੋਸਤੋ ਇਸ ਗੀਤ ਵਿੱਚ ਮਾਡਰਨ ਪੰਜਾਬੀ ਬੀਟਸ ਦੇ ਨਾਲ ਫੋਕ ਟੱਚ ਵੀ ਸੀ। ਗੱਲ ਕਰਾਂਗੇ ਟ੍ਰੈਂਡਿੰਗ ਕੈਮਿਸਟਰੀ ਸਰਗੀ ਮਾਨ ਨਾਲ ਉਹਨਾਂ ਦੇ ਤਾਲਮੇਲ ਦੀ। ਹਿੱਟ ਟਰੈਕ ਸਨ ਕੋਕਾ, ਇਹ ਗੀਤ ਪੰਜਾਬੀ ਵੈਡਿੰਗ ਵਾਈਬ ਦੇ ਐਂਥਮ ਬਣ ਗਏ।

ਦੋਸਤੋ, ਦਿਲਜੀਤ ਨੇ ਪੰਜਾਬੀ ਮਿਊਜ਼ਿਕ ਨੂੰ ਇੰਟਰਨੈਸ਼ਨਲ ਲੈਵਲ 'ਤੇ ਵੀ ਫੀਮੇਲ ਆਰਟਿਸਟ ਨਾਲ ਕਲੈਬੋਰੇਟ ਕਰਕੇ ਨਵਾਂ ਰੰਗ ਦਿੱਤਾ। ਮੇਜਰ ਕਲੈਬੋਰੇਸ਼ਨ ਦੀ ਗੱਲ ਕਰਨ ਲੱਗੇ ਹਾਂ ਦੋਸਤੋ, ਹੱਸ ਹੱਸ ਵਿਦ ਸੀਆ, ਲਵਰ ਪਰਫਾਰਮੈਂਸ ਵਿਦ ਸ਼ੀਰੈਨ ਲਾਈਵ ਵਰਜ਼ਨ, ਈਐਲ ਸੁਇਨੋ ਦੇ ਨਾਲ ਮੋਨਿਕਾ ਅਰਨਲ ਵਾਈਡਲ ਵੋਕਲਸ। ਸੀਆ ਵਾਲਾ ਹੱਸ ਹੱਸ ਵਰਲਡ ਵਾਈਡ ਟ੍ਰੈਂਡ ਬਣਿਆ ਸੀ।

ਦੋਸਤੋ ਲੈਣਾ ਹਾਂ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਤੇ ਐਡੀਟਰ ਗੁਰਦੀਪ ਗਿੱਲ ਸਾਹਿਬਾ।

ਹੁਣੇ ਤੁਸੀਂ ਸੁਣ ਰਹੇ ਸੀ ਹਫ਼ਤਾਵਾਰੀ ਸਿਲਸਿਲਾ ਪਿੰਡ ਵਾਲੇ। ਇਸ ਸਿਲਸਿਲੇ ਦੇ ਤਹਿਤ ਅੱਜ ਤੁਸੀਂ ਸੁਣਿਆ ਪੰਜਾਬ ਦੇ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ ਦੀ ਜ਼ਿੰਦਗੀ ਅਤੇ ਗਾਇਕੀ 'ਤੇ ਆਧਾਰਿਤ ਪ੍ਰੋਗਰਾਮ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:13 ਤੇ 7 ਸਕਿੰਟ ਦਾ ਹੋ ਰਿਹਾ। ਆਓ ਸੁਣਦੇ ਹਾਂ ਸੰਦੇਸ਼।
1: है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
3: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ ਤਾਂ ਫਿਰ ਦੇਰ ਕਿਸ ਗੱਲ ਦੀ। ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫੇਰ ਨੋਟ ਕਰ ਲੋ 78-379-63-306।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਡੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ।

ਜੀ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:15 ਤੇ 12 ਸਕਿੰਟ ਹੋ ਰਹੇ ਨੇ। ਤੁਸੀਂ ਜੁੜੇ ਹੋਏ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪ੍ਰਸਾਰਣਾ ਦੇ ਨਾਲ ਤੇ ਮੈਂ ਵਿਜੇ ਲਕਸ਼ਮੀ ਤੁਹਾਡੇ ਨਾਲ ਬਣੀ ਹੋਈ ਹਾਂ। ਗੱਲ ਕਰਦੇ ਹਾਂ ਜੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ, ਜੋ ਕਿ ਭਾਰਤ ਦੇ ਮਹਾਨ ਵਿਗਿਆਨੀ, ਅਧਿਆਪਕ ਅਤੇ 11ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਤਮਿਲਨਾਡੂ ਵਿਖੇ ਹੋਇਆ ਤੇ ਉਨ੍ਹਾਂ ਨੇ ਭਾਰਤ ਦੇ ਮਿਸਾਈਲ ਅਤੇ ਅੰਤਰਿਸ਼ਟ ਕਾਰਜਕ੍ਰਮ ਵਿਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਕਰਕੇ ਉਨ੍ਹਾਂ ਨੂੰ ਮਿਜ਼ਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ। ਡਾਕਟਰ ਕਲਾਮ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ। ਉਹ ਨੌਜਵਾਨਾਂ ਨੂੰ ਸੁਪਨੇ ਵੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਸਨ। ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਹੁਣ ਸਾਡੇ ਸਰੋਤੇ ਸੋਚ ਰਹੇ ਨੇ ਕਿ ਅੱਜ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ ਗੱਲ ਇਕਦਮ ਅਚਾਨਕ ਕਿਉਂ। ਅਚਾਨਕ ਇਹ ਹੈ ਕਿ ਆਕਾਸ਼ਵਾਣੀ ਤੇ ਅਸੀਂ ਹਮੇਸ਼ਾ ਹੀ ਆਪਣੇ ਸਰੋਤਿਆਂ ਨਾਲ ਗੱਲਾਂ ਕਰਦੇ ਹਾਂ ਕੁਝ ਦਿਲ ਦੀਆਂ, ਤੇ ਕਈ ਵਾਰੀ ਇਨਸਾਨ ਜੋ ਕੁਝ ਪਾਉਣਾ ਚਾਹੁੰਦਾ ਹੈ ਤਾਂ ਜੇਕਰ ਉਸਦੇ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਉਹ ਸਿਰਫ ਨਿਰਾਸ਼ਾ ਦੇ ਹਨੇਰਿਆਂ ਦੇ ਵਿੱਚ ਫਸ ਜਾਂਦਾ। ਲੇਕਿਨ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੀ ਜ਼ਿੰਦਗੀ ਨੂੰ ਜੇ ਪੜ੍ਹਿਆ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਸਾਡੇ ਨੌਜਵਾਨ ਸਾਥੀ, ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਤਮਾਮ ਸਰੋਤੇ, ਜਿੰਨੇ ਵੀ ਇਸ ਵੇਲੇ ਭੈਣ ਭਰਾ ਸਾਨੂੰ ਸੁਣ ਰਹੇ ਨੇ, ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖ ਸਕਦੇ ਨੇ, ਕਿਉਂਕਿ ਰਿਜੈਕਸ਼ਨ ਤੋਂ ਰਾਸ਼ਟਰਪਤੀ ਤੱਕ ਦਾ ਸਫ਼ਰ ਬਹੁਤ ਖੂਬ ਰਿਹਾ ਉਹਨਾਂ ਦਾ। ਉਹਨਾਂ ਦਾ ਵੱਡਾ ਸੁਪਨਾ ਸੀ ਕਿ ਇੰਡੀਅਨ ਏਅਰਫੋਰਸ ਵਿੱਚ ਫਾਈਟਰ ਪਾਇਲਟ ਬਣਨ। ਸਭ ਤੋਂ ਵੱਡਾ ਝਟਕਾ ਉਹਨਾਂ ਨੂੰ ਕਦੋਂ ਲੱਗਿਆ ਜਦੋਂ ਏਅਰਫੋਰਸ ਦੀਆਂ ਕੁੱਲ 9 ਸੀਟਾਂ ਵਿੱਚ ਉਹਨਾਂ ਦਾ 10ਵਾਂ ਰੈਂਕ ਆਇਆ ਅਤੇ ਸਿਰਫ ਉਹ ਇੱਕ ਰੈਂਕ ਦੇ ਪਿੱਛੇ ਹੀ ਰਹਿ ਗਿਆ ਅਤੇ ਉਹਨਾਂ ਦਾ ਉਹ ਸੁਪਨਾ ਟੁੱਟ ਗਿਆ। ਰਸਤਾ ਬਦਲਣ ਦਾ ਇੱਕ ਜਿਹੜੀ ਸੋਚ ਸੀ ਉਹ ਨਿਰਾਸ਼ ਹੋਏ ਪਰ ਰੁਕੇ ਨਹੀਂ, ਉਹ ਵਿਗਿਆਨੀ ਬਣੇ ਅਤੇ ਦੇਸ਼ ਵਿੱਚ ਮਿਜ਼ਾਈਲਾਂ ਬਣਾ ਕੇ ਮਿਜ਼ਾਈਲ ਬੈਨ ਅਖਵਾਏ। ਇਤਿਹਾਸਿਕ ਮੋੜ ਉਦੋਂ ਆਇਆ ਜਦੋਂ ਅੱਗੇ ਜਾ ਕੇ ਭਾਰਤ ਦੇ ਰਾਸ਼ਟਰਪਤੀ ਬਣੇ। ਜਿਸ ਏਅਰਫੋਰਸ ਨੇ ਉਹਨਾਂ ਨੂੰ ਕਦੇ ਰਿਜੈਕਟ ਕੀਤਾ ਸੀ ਰਾਸ਼ਟਰਪਤੀ ਬਣਨ 'ਤੇ, ਉਹੀ ਏਅਰਫੋਰਸ ਉਹਨਾਂ ਨੂੰ ਸਲੂਟ ਮਾਰਦੀ ਸੀ। ਅਤੇ ਜੇਕਰ ਉਹਨਾਂ ਦੀ ਸਿੱਖਿਆ ਦੀ ਗੱਲ ਕਰੀਏ ਅਤੇ ਜੇਕਰ ਕੋਈ ਸੁਪਨਾ ਟੁੱਟ ਜਾਵੇ ਤਾਂ ਹਾਰ ਨਾ ਮੰਨੋ, ਸ਼ਾਇਦ ਰੱਬ ਨੇ ਤੁਹਾਡੇ ਲਈ ਇਸ ਤੋਂ ਵੱਡਾ ਇਤਿਹਾਸ ਲਿਖਿਆ ਹੋਵੇ। ਸੋ ਇਹ ਸੀ ਜੀ ਅਬਦੁਲ ਕਲਾਮ, ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ ਜ਼ਿੰਦਗੀ 'ਤੇ ਕੁਛ ਅਜਿਹਾ ਸੱਚ ਜਿਹੜਾ ਕਿ ਸਾਨੂੰ ਰਿਜੈਕਸ਼ਨ ਤੋਂ ਐਕਸੈਪਟੈਂਸ ਵੱਲ ਬਦਲਦਾ ਹੈ।

ਕਹਿੰਦੇ ਸੁਪਨੇ ਉਹ ਨਹੀਂ ਜੋ ਅਸੀਂ ਨੀਂਦ ਵਿੱਚ ਵੇਖਦੇ ਹਾਂ, ਸੁਪਨੇ ਉਹ ਹੁੰਦੇ ਨੇ ਜੋ ਸਾਨੂੰ ਸੌਣ ਨਹੀਂ ਦਿੰਦੇ। ਤੇ 27 ਜੁਲਾਈ 2015 ਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਹੀ ਜਿਹੜਾ APJ ਅਬਦੁਲ ਕਲਾਮ ਨੇ ਬੱਚਿਆਂ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੇ ਅੱਜ ਉਹ ਉਹਨਾਂ ਬੱਚਿਆਂ ਦੇ ਲਈ, ਅੱਜ ਉਹ ਤਮਾਮ ਦੇਸ਼ ਵਾਸੀਆਂ ਦੇ ਲਈ ਇੱਕ ਵੱਡੇ ਪ੍ਰੇਰਣਾਦਾਇਕ ਵਿਅਕਤੀਤਵ ਵਿੱਚੋਂ ਇੱਕ ਮੰਨੇ ਜਾਂਦੇ ਨੇ। ਤੇ ਇਹਨਾਂ ਹੀ ਗੱਲਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਹੀ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਪਿੰਡਾਂ ਵਾਲੇ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:00

ਦੀ ਰਾਖੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਕਰਵਾਈ ਗਈ। ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਨਾਲ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਂਦਿਆਂ ਜਿਸ ਨਾਲ ਪੀੜਿਤ ਬਜ਼ੁਰਗ ਮਹਿਲਾ ਨੂੰ ਇਨਸਾਫ਼ ਮਿਲਿਆ। ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਦਸਿਆ ਗਿਆ ਸੀ ਕਿ ਪਰਿਵਾਰਕ ਵਿਵਾਦ ਅਤੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ। ਮਾਨਸਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਮਗਰੋਂ FIR ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਤਰੀ ਨੇ ਕਿਹਾ ਕਿ ਕਿਸੇ ਵੀ ਬਜ਼ੁਰਗ ਮਾਤਾ ਪਿਤਾ ਨਾਲ ਦੁਰਵਿਵਹਾਰ ਜਾਂ ਸ਼ੋਸ਼ਣ ਨਾਲ ਸਿਰਫ਼ ਕਾਨੂੰਨੀ ਤੌਰ ਤੇ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪੀੜਤਾਂ ਨੂੰ ਤੁਰੰਤ ਰਾਹਤ ਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬਜ਼ੁਰਗ ਨਾਗਰਿਕ ਨਾਲ ਦੁਰਵਿਵਹਾਰ, ਅਣਦੇਖੀ ਜਾਂ ਫਿਰ ਜਾਇਦਾਦ ਸਬੰਧੀ ਸ਼ੋਸ਼ਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਜਾਂ ਬਜ਼ੁਰਗ ਹੈਲਪਲਾਈਨ ਨੰਬਰ 14567 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ ਇੱਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵਾਸਤੇ 93 ਇਲੈਕਟ੍ਰੀਕਲ ਸਕੂਟਰਾਂ ਨੂੰ ਰਵਾਨਾ ਕੀਤਾ। ਇਸ ਦਾ ਉਦੇਸ਼ ਅਪਰਾਧ ਦਾ ਜਵਾਬ ਦੇਣ ਵਾਸਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨਾ। ਪੰਜਾਬ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦਾ ਨਵਾਂ ਸਾਂਝ ਪੋਰਟਲ ਵੀ ਜਾਰੀ ਕੀਤਾ, ਜਿਸ ਵਿੱਚ ਸੁਧਾਰੀ ਤਕਨਾਲੋਜੀ ਆਧਾਰਿਤ ਨਾਗਰਿਕ ਕੇਂਦਰਿਤ ਵਿਸ਼ੇਸ਼ਤਾਵਾਂ ਲਈ 14 ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਨੇ, ਜੋ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਨਿਰਭਰ ਅਤੇ ਕੁਸ਼ਲ ਪ੍ਰਣਾਲੀ ਰਾਹੀਂ ਪੁਲਿਸ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਬਣਾਉਣ ਦੇ ਯੋਗ ਹੋਣਗੀਆਂ। ਸਾਂਝ ਵੈਬਸਾਈਟ ਨੂੰ ਪੂਰੀ ਤਰ੍ਹਾਂ ਨਵੇਂ ਰੂਪ 'ਚ ਸੋਧਿਆ ਗਿਆ। ਨਵਾਂ ਸਿਸਟਮ ਸੁਰੱਖਿਅਤ ਹੈ, ਜਿਸ ਵਿੱਚ ਸਾਂਝ ਇੱਕ ਨਵੇਂ gov.in ਡੋਮੇਨ ਤੋਂ ਕੰਮ ਕਰ ਰਿਹਾ। ਜਵਾਬਦੇਹੀ ਵਧਾਉਣ ਲਈ ਪੁਲਿਸ ਤਸਦੀਕ ਸੇਵਾਵਾਂ ਵਾਸਤੇ ਨਾਗਰਿਕ ਫੀਡਬੈਕ ਦੀ ਇੱਕ ਵਾਧੂ ਵਿਸ਼ੇਸ਼ਤਾ ਵੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸਿੱਖ ਸਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਜਾਵੇਗੀ। ਸ਼ਹੀਦੀ ਸਮਾਗਮਾਂ ਲਈ ਇਸ ਤਰ੍ਹਾਂ ਦਾ ਜਥਾ ਕਰੀਬ 14 ਸਾਲਾਂ ਬਾਅਦ ਪਾਕਿਸਤਾਨ ਜਾ ਰਿਹਾ ਹੈ। ਇਸ ਜਥੇ 'ਚ 541 ਸ਼ਰਧਾਲੂ ਸ਼ਾਮਲ ਨੇ। ਜਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਗੁਜਰਾਤ ਤੇ ਰਾਜਸਥਾਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ ਵਿਖੇ ਸਾਲਾਨਾ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਜਰਾਤ ਦੇ ਅਹਿਮਦਾਬਾਦ, ਬੜੌਦਾ, ਗਾਂਧੀਧਾਮ, ਰਾਜਕੋਟ ਤੇ ਰਾਜਸਥਾਨ ਦੇ ਪਾਲੀ, ਫਾਲਨਾ, ਜੋਧਪੁਰ, ਉਦੈਪੁਰ ਤੇ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਪੰਜਾਬ ਰੋਡਵੇਜ਼ ਬਾਨਬਾਸ ਕੰਟਰੈਕਟ ਵਰਕਰਸ ਜਥੇਬੰਦੀ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਵੱਖ ਵੱਖ ਥਾਵਾਂ ਤੇ ਹੜਤਾਲ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸਾਫਰਾਂ ਨੂੰ ਬੱਸ ਅੱਡਿਆਂ ਤੇ ਘੰਟਿਆਂ ਬਦੇ ਇੰਤਜ਼ਾਰ ਕਰਨਾ ਪਿਆ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਲਵਲੀ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ 'ਚੋਂ ਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਨਿੱਜੀ ਬੱਸ ਮਾਫੀਆ 'ਤੇ ਲਗਾਮ ਲਾਉਣਾ ਅਤੇ ਆਊਟਸੋਰਸਿੰਗ ਦਾ ਮੁੱਦਾ ਹੱਲ ਕਰਨਾ ਸ਼ਾਮਲ ਹੈ। ਇਸ ਬਾਰੇ ਕੱਲ੍ਹ ਵਿਭਾਗ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਨੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਈਆਂ ਨੇ। ਆਪਣੇ ਅਸਤੀਫੇ ਪੱਤਰ 'ਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਸਵੈ ਇੱਛਾ ਨਾਲ ਅਸਤੀਫਾ ਦੇ ਰਹੇ ਨੇ ਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ 48 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਤੇ ਨਿਰੋਲ ਯੋਗਤਾ ਦੇ ਆਧਾਰ ਤੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹਨਾਂ ਉਮੀਦਵਾਰਾਂ ਨੂੰ ਭਰਤੀ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਰਿਕਾਰਡ ਸਮੇਂ 'ਚ ਮੁਕੰਮਲ ਕੀਤੀਆਂ ਗਈਆਂ ਨੇ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਇਹ ਲੜੀ ਦੱਖਣੀ ਅਫਰੀਕਾ 'ਚ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਰਿਪੋਰਟਾਂ ਮੁਤਾਬਕ ਹਾਰਦਿਕ ਨੂੰ ਠੀਕ ਹੋਣ ਲਈ 3 ਹਫ਼ਤੇ ਲੱਗਣਗੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਪੰਜਾਬ ਪੁਲਿਸ ਮੁਖੀ

0: ਅਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 ਦੋ ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ ਅਤੇ ਅਫਗਾਨਿਸਤਾਨ ਖਿਲਾਫ਼ 3 ਮੈਚਾਂ ਦੀ ਇਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸ਼ਾਮ ਦੇ 6:30 ਤੇ 17 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਯੁਵਾ ਸਾਥੀਆਂ ਦੇ ਆਪਣੇ ਪਸੰਦੀਦਾ ਪ੍ਰੋਗਰਾਮ ਯੁਵਾਣੀ ਦਾ।

0: ਬਾਹਰ ਜਾ ਕੇ ਕੋਈ ਹੋਰ ਐਰਾ ਗੈਰਾ ਕੰਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈਗਾ, ਤੇ ਕਿਵੇਂ ਫਿਰ ਸਾਡੇ ਸਾਥੀ ਇਸ ਚੀਜ਼ ਨੂੰ ਟੈਕਲ ਕਰਨ, ਕਿਵੇਂ ਅਪੋਰਚੁਨਿਟੀਜ਼ ਨੂੰ ਇੱਥੇ ਹੈਂਡਲ ਕਰਨ, ਇੱਥੇ ਗ੍ਰੈਬ ਕਰਨ ਅਪੋਰਚੁਨਿਟੀਜ਼ ਨੂੰ, ਤੇ ਜੇ ਬਾਹਰ ਵੀ ਜਾਣਾ ਹੈ ਤਾਂ ਕਿਵੇਂ ਉਹ ਆਪਣੀ ਹੀ ਕੁਆਲੀਫਿਕੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਜਾਂ ਆਪਣੇ ਫੀਲਡ ਦੇ ਵਿੱਚ ਅੱਗੇ ਜਾਣ, ਕੀ ਕਹੋਗੇ?
1: ਇਹਦੇ ਵਿੱਚ ਮਨਦੀਪ ਜੀ ਬਹੁਤ ਵਧੀਆ ਪੁਆਇੰਟ ਹੈ। ਮੈਂ ਇਹਦੇ ਵਿੱਚ ਦੋ ਪੁਆਇੰਟ, ਮੈਨੂੰ ਦੋ ਰੀਜ਼ਨਸ ਲੱਗਦੇ ਆ ਕਿ ਲੋਕ ਬਾਹਰ ਕਿਉਂ ਜਾਂਦੇ ਆ। ਇੱਕ, ਲੋਕਾਂ ਨੂੰ ਲੱਗਦਾ ਹੈ ਕਿ ਇੱਕ ਤਾਂ ਦੇਖਾ ਦੇਖੀ ਬਹੁਤ ਜ਼ਿਆਦਾ ਹੈ ਕਿ ਕੋਈ ਯੂ ਨੋ ਮੇਰਾ ਰਿਸ਼ਤੇਦਾਰ ਉੱਥੇ ਗਿਆ ਔਰ ਬਹੁਤ ਅੱਛੀ ਲਾਈਫ ਹੈ, ਜੀ ਰਿਹਾ ਔਰ ਇਹ ਸਭ ਹੈ ਔਰ ਮੈਂ ਵੀ ਬਾਹਰ ਜਾਣਾ। ਦੂਸਰਾ ਰੀਜ਼ਨ ਇਹ ਰਹਿੰਦਾ ਕਿ ਹਾਂ, ਉਹ ਇੱਕ ਜਨਰਲ ਇੱਕ ਕੌਨਸੈਪਸ਼ਨ ਬਣਿਆ ਹੋਇਆ ਕਿ ਇੱਕ ਪਰਸੈਪਸ਼ਨ ਬਣਿਆ ਹੋਇਆ ਕਿ ਉੱਥੇ ਲਾਈਫ ਸਟਾਈਲ ਬਹੁਤ ਬੈਟਰ ਹੈ
0: ਜੀ,
1: ਔਰ ਇਹ ਚੀਜ਼ ਤੁਸੀਂ ਜਦੋਂ ਵੀ ਚਲੇ ਜਾਓ ਉੱਥੇ ਕਹਿੰਦੇ ਲਾਈਫ ਸਟਾਈਲ ਬਹੁਤ ਅੱਛਾ ਹੈ, ਠੀਕ ਹੈ, ਉੱਥੇ ਸਭ ਸਹੀ ਹੈ। ਨੋ ਡਾਊਟ, ਮਤਲਬ ਲਾਈਫ ਸਟਾਈਲ ਦੇ ਵਿੱਚ ਫਰਕ ਪੈ ਹੋ ਸਕਦਾ, ਉਹਦੇ ਵਿੱਚ ਕੋਈ ਉਨੀ ਉਹ ਨਹੀਂ ਹੈ, ਬਟ ਮੈਂ ਜੋ ਕਹਿ ਰਿਹਾ ਕਿ ਹਰ ਇੱਕ ਦੇਸ਼ ਦਾ ਨਾ ਇੱਕ ਟਾਈਮ ਹੁੰਦਾ, ਮੈਨੂੰ ਐਂ ਲੱਗਦਾ, ਔਰ ਹੁਣ ਜਿਹੜਾ ਅਗਲਾ ਜੋ ਟਾਈਮ ਹੈ ਉਹ ਇੰਡੀਆ ਦਾ ਟਾਈਮ ਹੈ, ਉਹ ਭਾਰਤ ਦਾ ਟਾਈਮ ਹੈ। ਅਗਲੇ 15-20 ਸਾਲ 'ਚ ਜਿੱਥੇ ਤੁਸੀਂ ਭਾਰਤ ਨੂੰ ਦੇਖਣ ਵਾਲੇ ਹੋ, ਉਹ ਕੋਈ ਹੋਰ ਦੇਸ਼ ਤਰੱਕੀ ਨਹੀਂ ਕਰਨ ਵਾਲਾ ਜੋ ਜੋ ਇੱਥੇ ਹੋਣ ਵਾਲਾ। ਸਾਰੀ ਕੰਪਨੀਜ਼, ਜੋ ਵੱਡੀਆਂ ਵੱਡੀਆਂ ਕੰਪਨੀਜ਼ ਹੈ, ਉਹ ਜਿੰਨੀਆਂ ਵੀ ਬਿਲੀਅਨ ਜੋ ਇਨਵੈਸਟ ਕਰਨ ਵਾਲੇ ਇਨਵੈਸਟਰਸ ਹੈ, ਉਹ ਸਾਰੇ ਅੱਜ ਦੀ ਡੇਟ 'ਚ ਇੰਡੀਆ ਵਿੱਚ ਇਨਵੈਸਟ ਕਰ ਰਹੇ ਨੇ। ਬੈਂਗਲੌਰ ਦੇ ਸਟਾਰਟਅਪਸ, ਦਿੱਲੀ ਦੇ ਸਟਾਰਟਅਪਸ, ਮੁੰਬਈ ਦੇ ਸਟਾਰਟਅਪਸ, ਸਭ ਲੋਕ ਉੱਥੇ ਤੁਸੀਂ ਦੇਖੋਗੇ ਅਤੇ ਉਹ ਇਨਵੈਸਟ ਉੱਥੇ ਕਰ ਰਿਹਾ। ਕੋਈ ਹੋਰ ਦੇਸ਼ 'ਚ ਇੰਨੀ ਇਨਵੈਸਟਮੈਂਟ ਨਹੀਂ ਹੋ ਰਹੀ ਜੋ ਕਿ ਇੰਡੀਆ 'ਚ ਵਿੱਚ ਹੋ ਰਹੀ ਹੈ। ਤਾਂ ਇੱਥੇ ਓਪਰਚੁਨਿਟੀਜ਼ ਬਹੁਤ ਆਉਣ ਵਾਲੀਆਂ ਨੇ, ਔਰ ਤੁਸੀਂ ਅਗਰ ਮੈਂ ਇਹ ਦੇਖਿਆ ਜਾਵੇ ਤਾਂ ਲਾਈਫ ਜਿੱਥੋਂ ਓਪਰਚੁਨਿਟੀਜ਼ ਆਉਂਦੀਆਂ ਕਿਸੇ ਵੀ ਦੇਸ਼ 'ਚ, ਉਹ ਦੇਸ਼ ਤਰੱਕੀ ਕਰਦਾ, ਫਿਰ ਉਹ ਦੇਸ਼ ਦੀ ਲਾਈਫ ਸਟਾਈਲ ਵੀ ਅੱਛਾ ਹੋ ਜਾਂਦਾ। ਇਸ ਲਈ ਮੈਂ ਹਮੇਸ਼ਾ ਇਹ ਕਹੂੰਗਾ ਕਿ ਪਾਸਟ ਨੂੰ ਦੇਖ ਕੇ ਨਾ ਜਾਓ, ਫਿਊਚਰ ਨੂੰ ਦੇਖ ਕੇ ਜਾਓ ਕਿ ਤੁਸੀਂ 15 ਸਾਲ ਕਿੱਥੇ ਬਿਤਾਉਣਾ ਚਾਹੁੰਦੇ ਹੋ, ਔਰ ਇਹ ਟਾਈਮ ਇੰਡੀਆ ਦਾ, ਔਰ ਇੱਥੇ ਤੁਹਾਨੂੰ ਬਹੁਤ ਓਪਰਚੁਨਿਟੀਜ਼ ਮਿਲਣਗੀਆਂ। ਹੁਣ ਸੋਫਟਵੇਅਰ 'ਚ ਹੀ ਲੈ ਲਓ ਤਾਂ ਜੋ ਪੈਕੇਜਿਸ ਇੱਥੇ ਮਿਲ ਰਹੇ ਆ ਉਹੀ ਸੇਮ US 'ਚ ਮਿਲਦੇ ਨੇ ਅੱਜ ਕੱਲ੍ਹ। ਥੋੜ੍ਹਾ ਜਿਹਾ ਹੀ ਫਰਕ ਹੈ, ਉਹ ਜੋ ਕਿ ਆਪਾਂ ਪ੍ਰਾਈਸ ਪੈਰਿਟੀ ਬੋਲ ਦਿੰਦੇ ਹਾਂ ਉਹਨੂੰ, ਕਿ ਉੱਥੇ ਚੀਜ਼ਾਂ ਵੀ ਮਹਿੰਗੀਆਂ, ਇੱਥੇ ਚੀਜ਼ਾਂ ਸਸਤੀਆਂ, ਤਾਂ ਉਸ ਹਿਸਾਬ ਨਾਲ ਦੀ ਸੈਲਰੀ ਚੇਂਜ ਥੋੜ੍ਹਾ ਜਿਹਾ ਮਿਲ ਜਾਏਗਾ। ਪਰ ਤੁਹਾਨੂੰ ਉਹ ਟੈਕਨੋਲੋਜੀ ਜੋ ਅੱਜ ਦੀ ਡੇਟ ਵਿੱਚ ਬੈਂਗਲੌਰ ਜਾਂ ਦਿੱਲੀ ਵਿੱਚ ਹੈ, ਉਹ ਤੁਹਾਨੂੰ ਟੈਕਨੋਲੋਜੀ ਸੇਮ ਸੈਨ ਫਰਾਂਸਿਸਕੋ 'ਚ ਮਿਲ ਜਾਏਗੀ, ਬੇ ਏਰੀਆ 'ਚ ਮਿਲ ਜਾਏਗੀ, ਪਰ ਤੁਹਾਨੂੰ ਕੈਨੇਡਾ ਜਾਂ ਹੋਰ ਕੋਈ ਵੀ ਆਸਟ੍ਰੇਲੀਆ ਉਹਨਾਂ ਦੀ ਕੰਪਨੀਸ 'ਚ ਨਹੀਂ ਮਿਲੇਗੀ। ਔਰ ਇੰਡੀਆ ਇਸ ਡੇਟ ਇਸ ਜਗ੍ਹਾ 'ਤੇ ਪਹੁੰਚ ਚੁੱਕਾ ਹੈ। ਤਾਂ ਅਸੀਂ ਉਸ ਚੀਜ਼ 'ਚ ਕੰਮ ਕਰਦੇ ਹਾਂ, ਅਸੀਂ ਡਾਇਰੈਕਟਲੀ US ਦੇ ਲੋਕਾਂ ਨਾਲ ਕੰਮ ਕਰਦੇ ਹਾਂ, ਤਾਂ ਸਾਡਾ ਉਹ ਸਾਨੂੰ ਪਤਾ ਹੈ ਕਿ ਸਾਰੀ ਦੁਨੀਆ 'ਚ ਕੀ ਚੱਲ ਰਿਹਾ, ਔਰ ਤੁਸੀਂ ਦੇਖੋਗੇ ਸਭ ਸਾਰੀ ਦੁਨੀਆ ਦੇ ਬੈਸਟ ਜਿਹੜੀਆਂ ਕੰਪਨੀਜ਼ ਹੈ ਉਹ ਇੰਡੀਆ 'ਚ ਇਨਵੈਸਟ ਕਰ ਰਹੀਆਂ ਅੱਜ ਦੀ ਡੇਟ 'ਚ।
0: ਜੀ, ਤੁਸੀਂ ਸਹੀ ਕਿਹਾ ਕਿ ਇਸ ਤਰ੍ਹਾਂ ਦੀਆਂ ਸੋਫਟਵੇਅਰ ਇੰਜੀਨੀਅਰਿੰਗ ਦੀਆਂ ਸੇਵਾਵਾਂ ਤਾਂ ਖਾਸ ਕਰਕੇ ਅਸੀਂ ਮੰਨਦੇ ਹਾਂ ਕਿ ਬਾਹਰਲੇ ਮੁਲਕ ਜਿਹੜੇ ਨੇ ਉਹ ਇੰਡੀਆ ਤੋਂ ਲੈਂਦੇ ਨੇ, ਦੂਜੇ ਮੁਲਕਾਂ ਦੇ ਇਨਵੈਸਟਰਸ ਦੇ ਲਈ ਇੱਥੋਂ ਦਾ ਯੂਥ ਦਾ ਬ੍ਰੇਨ ਜਿਹੜਾ ਹੈ ਉਹ ਕੰਮ ਆ ਰਿਹਾ ਹੈਗਾ। ਬਾਕੀ ਤੁਸੀਂ ਸਾਰੀ ਗੱਲ ਜੋ ਸਾਨੂੰ ਦੱਸੀ, ਟੈਕਨੀਕਲ ਗੱਲ ਜਿਹੜੀ ਹੈ ਉਹ ਤੁਸੀਂ ਸਮਝਾਈ, ਪ੍ਰਾਈਸ ਪੈਰਿਟੀ ਦੀ ਵੀ ਗੱਲ ਤੁਸੀਂ ਕੀਤੀ, ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਅਸੀਂ ਮੂਵ ਕਰੀਏ ਕਿਸੇ ਹੋਰ ਦੇਸ਼ ਵੱਲ ਜੇ ਅਸੀਂ ਜਾਣਾ ਹੈ ਤਾਂ। ਤੇ ਹੁਣ ਅਸ਼ਮੀਤ ਦੀ ਪਸੰਦ ਤੇ ਇੱਕ ਹੋਰ ਗੀਤ।
1: ਸਰ, ਤੁਸੀਂ ਕੋਈ ਵੀ ਗਾਣਾ ਚਲਾ ਸਕਦੇ ਹੋ, ਮੈਂ ਇੰਨਾ ਐਕਚੁਅਲੀ ਗਾਣਿਆਂ ਦੇ ਵਿੱਚ ਮੇਰਾ ਬਹੁਤ ਹੀ ਟੇਸਟ ਠੀਕ ਠੀਕ ਹੀ ਹੈ, ਤਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਅੱਛਾ ਗਾਣਾ ਚਲਾ ਸਕਦੇ ਹੋ
0: ਜੀ।

0: ਆਪਣੇ ਇਸ ਫੀਲਡ ਦੇ ਨਾਲ ਸੰਬੰਧਿਤ ਅਸ਼ਮਿਤ, ਅਸੀਂ ਜਾਣਨਾ ਚਾਹਾਂਗੇ ਕਿ ਨੌਜਵਾਨ ਸਾਥੀਆਂ ਦੇ ਨਾਲ ਤੁਸੀਂ ਹੋਰ ਕੀ ਗੱਲਾਂ ਕਰਨੀਆਂ ਚਾਹੋਗੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ?
1: ਮੇਰਾ ਇੱਕ ਮੇਨ ਪਰਪਸ ਜਾਂ ਏਜੰਡਾ ਅੱਜ ਦੀ ਡੇਟ 'ਚ ਇਹੀ ਹੈ ਜੋ ਮੈਂ ਗੱਲ ਕਰਨਾ ਚਾਹ ਰਿਹਾ ਕਿ ਜੋ ਵੀ ਮੈਂ ਇਸ ਫੀਲਡ 'ਚ ਆਉਣਾ ਚਾਹੇ ਕੋਈ ਬੰਦਾ, ਚਾਹੇ ਉਹਦੇ ਘਰ 'ਚ ਕੋਈ ਸੋਫਟਵੇਅਰ ਇੰਜੀਨੀਅਰਿੰਗ ਬਾਰੇ ਨਹੀਂ ਜਾਣਦਾ ਵੀ ਹੋਵੇ, ਜਾਂ ਉਹਨਾਂ ਦੇ ਘਰੇ ਉਸ ਹਿਸਾਬ ਨਾਲ ਯੂਨੋ ਸਹੂਲਤ ਨਾ ਹੋਵੇ ਇੱਕੋ ਦਮ ਇੱਥੇ ਆਉਣ ਦੀ, ਇਸ ਫੀਲਡ ਵਿੱਚ ਪੈਣ ਦੀ, ਜਾਂ ਗਾਈਡੈਂਸ ਨਾ ਹੋਵੇ, ਉਹ ਮੈਂ ਗਾਈਡੈਂਸ ਪ੍ਰੋਵਾਈਡ ਕਰ ਪਾਵਾਂ ਇਸ ਯੂਨੋ ਪ੍ਰੋਗਰਾਮ ਦੇ ਰਾਹੀਂ, ਤਾਂ ਮੇਜਰ ਇਹ ਹੈ ਕਿ ਸੋਫਟਵੇਅਰ ਇੰਜੀਨੀਅਰਿੰਗ ਹੁੰਦਾ ਕੀ ਹੈ ਉਹ ਮੈਂ ਸਮਝਾ ਚੁੱਕਾਂ, ਉਹ ਮੈਂ ਦੱਸ ਚੁੱਕਾਂ ਕਿ ਮੋਟਾ ਮੋਟਾ ਕੀ ਚੀਜ਼ ਹੁੰਦੀ ਹੈ, ਕਿ ਇਹ ਕੋਈ ਵੀ ਫੀਲਡ ਲੈ ਲਓ ਉਹਦੇ ਵਿੱਚ ਵਰਗਾ ਹੀ ਕੰਮ ਹੈ, ਪਰ ਥੋੜ੍ਹਾ ਟੈਕਨੀਕਲ ਹੈ, ਥੋੜ੍ਹਾ ਜਿਹਾ ਤੁਹਾਨੂੰ ਲੋਜੀਕਲ ਥਿੰਕਿੰਗ ਚਾਹੀਦੀ ਹੈ ਕਿ ਕੰਪਿਊਟਰ ਨੂੰ ਸਮਝਾਉਣਾ ਹੈ ਕਿ ਕੀ ਕੰਮ ਕਰਨਾ, ਬਸ ਇੰਨਾ ਹੀ ਸੋਫਟਵੇਅਰ ਇੰਜੀਨੀਅਰ ਹੈ ਮੋਟਾ ਮੋਟਾ। ਪਰ ਹੁਣ ਇਹਦੇ ਵਿੱਚ ਆ ਜਾਂਦਾ ਵੀ ਕਰਨੀ ਕਿਉਂ ਚਾਹੀਦੀ ਹੈ, ਕਿਉਂਕਿ ਅਗਰ ਤੁਸੀਂ ਇੱਕ ਇਹੋ ਜਿਹਾ ਲਾਈਫ ਸਟਾਈਲ ਚਾਹੁੰਦੇ ਹੋ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਇੱਕ ਨੋਰਮਲ ਲਾਈਫ ਹੋਵੇ ਜਿੱਥੇ ਤੁਸੀਂ ਏਸੀ ਵਿੱਚ ਬੈਠ ਕੇ ਕੰਮ ਕਰ ਪਾਵੋ ਔਰ ਤੁਹਾਨੂੰ ਉਹਦੇ ਅੱਛੇ ਪੈਸੇ ਵੀ ਮਿਲਣ ਔਰ ਤੁਸੀਂ ਆਪਣੇ ਆਪ ਨੂੰ ਗਰੋਥ ਵੀ ਕਰੋ, ਤੁਸੀਂ ਇਹੋ ਜਿਹੇ ਪ੍ਰੋਡਕਟਸ ਬਣਾਓ ਜੋ ਲੱਖਾਂ ਲੋਕ ਯੂਜ਼ ਕਰਦੇ ਆ। ਹੁਣ ਮੈਂ ਅਗਰ ਵਾਲਮਾਰਟ ਦੀ ਇਗਜ਼ਾਮਪਲ ਲਵਾਂ ਤਾਂ ਉਹਦੇ ਇੱਕ ਦਿਨ ਵਿੱਚ 60 ਲੱਖ ਲੋਕ ਉਸ 'ਤੇ ਸਾਈਟ 'ਤੇ ਸਾਡੀ 'ਤੇ ਆਉਂਦੇ। ਮੈਂ ਇਹੋ ਜਿਹਾ ਪ੍ਰੋਡਕਟ 'ਤੇ ਕੰਮ ਕਰਾਂ ਜੋ 60 ਲੱਖ ਲੋਕਾਂ ਨੂੰ ਇੰਪੈਕਟ ਕਰਦਾ ਇੱਕ ਦਿਨ ਵਿੱਚ, ਤੁਸੀਂ ਇਹੋ ਜਿਹੀ ਚੀਜ਼ ਬਣਾਉਣਾ ਚਾਹੋਗੇ, ਰਾਈਟ? ਅਗਰ ਤੁਹਾਡਾ ਵੀ ਇਹੀ ਮੋਟਿਵ ਹੈ, ਇਹੀ ਤੁਹਾਡਾ ਤੁਹਾਨੂੰ ਲੱਗਦਾ ਕਿ ਇਹੀ ਸੋਚ ਹੈ ਕਿ ਮੈਂ ਇਹੋ ਜਿਹਾ ਕੁਛ ਬਣਾਵਾਂ ਜੋ ਹੈਲਪ ਕਰ ਪਾਵੇ ਬਹੁਤ ਸਾਰੇ ਲੋਕਾਂ ਨੂੰ, ਤਾਂ ਤੁਹਾਨੂੰ ਇਸ ਚੀਜ਼ ਨੂੰ ਐਕਸਪਲੋਰ ਕਰਨਾ ਚਾਹੀਦਾ। ਥਰਡ ਮੇਰਾ ਪੁਆਇੰਟ ਹੈ, ਅਗਰ ਆਪਾਂ ਵਟ ਦੇਖ ਲਿਆ ਜਾਂ ਵਾਏ ਦੇਖ ਲਿਆ ਕਿ ਆਪਾਂ ਕੀ ਸੋਫਟਵੇਅਰ ਇੰਜੀਨੀਅਰਿੰਗ ਹੈ, ਕਿਉਂ ਸੋਫਟਵੇਅਰ ਇੰਜੀਨੀਅਰਿੰਗ ਜਾਣਾ ਚਾਹੀਦਾ, ਹੁਣ ਆਪਣਾ ਥਰਡ ਹੈ ਕਿ ਕਿਵੇਂ ਆ ਸਕਦੇ ਹੋ ਇਸ ਵਿੱਚ। ਹੁਣ ਕਿਵੇਂ ਬਹੁਤ ਇੰਪੋਰਟੈਂਟ ਹੈ ਔਰ ਬਹੁਤ ਅਗਰ ਦੇਖਿਆ ਜਾਵੇ ਤਾਂ ਗਾਈਡੈਂਸ ਦਾ ਹੀ ਖੇਡ ਹੈ ਕਿ ਮੈਂ ਬਹੁਤ ਸਾਰੇ ਬੱਚਿਆਂ ਨਾਲ, ਬਹੁਤ ਸਾਰੇ ਕਾਲਜਿਸ 'ਚ ਜਾਣ ਦਾ ਮੌਕਾ ਮਿਲਦਾ, ਇੰਟਰਵਿਊਜ਼ ਲੈਣ ਦਾ ਵੀ ਮੌਕਾ ਮਿਲਦਾ, ਤਾਂ ਬਹੁਤ ਸਾਰੇ ਬੱਚਿਆਂ ਦਾ ਇਹ ਹੁੰਦਾ ਕਿ ਮੇਰੇ ਕੋਲ ਗਾਈਡੈਂਸ ਹੀ ਨਹੀਂ ਹੈ, ਮੈਂ ਕਿਹੜੀ

0: ਅੱਛੀ ਕੰਪਨੀ ਵਿੱਚ ਕਿਵੇਂ ਜੁਆਇਨ ਕਰ ਸਕਦਾ, ਮੈਂ ਕੀ ਕਰ ਸਕਦਾ, ਔਰ ਬਹੁਤ ਸਾਰੇ ਇਹੋ ਜਿਹੇ ਕੋਰਸਿਸ ਜੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਬੜੇ ਸਾਰੇ ਕੋਰਸਿਸ ਆ ਚੁੱਕੇ ਜੋ ਕਹਿੰਦੇ ਸਾਨੂੰ ਇੰਨੇ ਪੈਸੇ ਦੇ ਦਿਓ ਅਸੀਂ ਤੁਹਾਡੀ ਪਲੇਸਮੈਂਟ ਕਰਾ ਦਾਂਗੇ। ਕੋਈ ਵੀ ਤੁਹਾਨੂੰ ਪੈਸੇ ਦੇ ਕੇ ਪਲੇਸਮੈਂਟ ਨਹੀਂ ਕਰਵਾ ਸਕਦਾ। ਮੈਂ ਐਜ਼ ਅ ਇੰਟਰਵਿਊਅਰ ਮੈਂ ਬਹੁਤ ਸਾਰੇ ਇੰਟਰਵਿਊਜ਼ ਲੈਂਦਾ, ਮੈਂ ਕਦੀ ਵੀ ਨਹੀਂ ਦੇਖਦਾ ਕਿ ਉਹਨੇ ਕਿੱਥੋਂ ਕੋਰਸ ਕੀਤਾ, ਮੈਂ ਦੇਖਦਾ ਹੁਣ ਬੱਚੇ ਨੇ ਕੀਤਾ ਕੀ ਹੈ। ਅਗਰ ਤੁਸੀਂ ਕੋਈ ਵੀ ਚੀਜ਼ ਕਰਨਾ ਚਾਹੁੰਦੇ ਹੋ, ਗੋ ਟੂ ਯੂਟਿਊਬ, ਗੋ ਟੂ ਕੋਈ ਵੀ ਸਾਈਟ ਤੇ, ਤੁਸੀਂ ਕੋਈ ਵੀ ਸਾਈਟ ਤੋਂ ਕੁਛ ਸਿੱਖ ਰਹੇ ਹੋ, ਕੋਈ ਵੀ ਬਹੁਤ ਸਾਰੀ ਫੀਲਡਸ ਹੈ ਸੋਫਟਵੇਅਰ ਇੰਜੀਨੀਅਰਿੰਗ 'ਚ, ਤੁਸੀਂ ਕੋਈ ਵੀ ਚੀਜ਼ ਨੂੰ ਸਿੱਖਣਾ ਚਾਹੁੰਦੇ ਹੋ, ਤੁਸੀਂ ਵੀਡੀਓ ਦੇਖੋ, ਉਹਦੇ ਨਾਲ ਨਾਲ ਤੁਸੀਂ ਕਰਨਾ ਸਟਾਰਟ ਕਰ ਦਿਓ। ਇੱਕ ਤੁਹਾਨੂੰ ਲੈਪਟਾਪ ਚਾਹੀਦਾ, ਇੱਕ ਇੰਟਰਨੈਟ ਕਨੈਕਸ਼ਨ ਚਾਹੀਦਾ, ਔਰ ਲੈਪਟਾਪ ਵੀ ਇਹੋ ਜਿਹਾ ਨਹੀਂ ਹੈ ਤੁਹਾਨੂੰ ਬਹੁਤ ਮਹਿੰਗਾ ਕੁਛ ਚਾਹੀਦਾ, ਤੁਸੀਂ ਬਹੁਤ ਨੋਰਮਲ ਜਿਹਾ ਲੈਪਟਾਪ ਜਿਹਦੇ ਉੱਪਰ ਸਿਰਫ ਕੋਡ ਕਰ ਸਕਦੇ ਹੋ ਤੁਸੀਂ, ਔਰ ਕੋਡਿੰਗ ਵਾਸਤੇ ਗੇਮਿੰਗ ਵਾਲੀ ਕੌਨਫੀਗੇਸ਼ਨ ਨਹੀਂ ਚਾਹੀਦੀ ਹੁੰਦੀ, ਠੀਕ ਹੈ, ਤਾਂ ਤੁਸੀਂ ਬਹੁਤ ਮਹਿੰਗਾ ਲੈਪਟਾਪ ਨਹੀਂ, ਅੱਜ ਕੱਲ੍ਹ 30,000 ਦਾ ਬਹੁਤ ਵਧੀਆ ਲੈਪਟਾਪ ਆ ਜਾਂਦਾ ਜੋ ਕਿ ਤੁਹਾਡਾ 6 ਸਾਲ ਚੱਲ ਜਾਏਗਾ, ਤਾਂ ਤੁਸੀਂ ਉਹ ਲੈ ਸਕਦੇ ਹੋ। ਯੂਟਿਊਬ ਦਾ ਕਨੈਕਸ਼ਨ ਲਓ ਤੇ ਤੁਸੀਂ ਵੀਡੀਓ ਦੇ ਨਾਲ ਨਾਲ ਸਟਾਰਟ ਕਰ ਦਿਓ ਆਪਣਾ ਕੁਛ, ਔਰ ਤੁਸੀਂ ਅਗਰ ਤੁਸੀਂ ਕੁਛ ਬਣਾ ਦਿੱਤਾ, ਬਣਾ ਵੀ ਦੇਣਾ ਇੱਕ ਸਟੈਪ ਹੈ, ਦੂਸਰਾ ਸਟੈਪ ਹੈ ਉਹਨੂੰ ਪਬਲਿਸ਼ ਕਰਨਾ, ਦੂਸਰਾ ਸਟੈਪ ਹੈ ਉਹਨੂੰ ਦਿਖਾਉਣਾ ਕਿ ਮੈਂ ਇਹ ਚੀਜ਼ ਬਣਾਤੀ। ਉਹਦੇ ਵਾਸਤੇ ਬਹੁਤ ਸਾਰੀਆਂ ਸਾਈਟਸ ਹੈ, ਲਿੰਕਡਇਨ ਹੈ ਜੋ ਕਿ ਜਿਵੇਂ ਫੇਸਬੁੱਕ ਹੁੰਦਾ, ਉਹ ਆਮ ਲੋਕਾਂ ਵਾਸਤੇ ਹੁੰਦਾ, ਲਿੰਕਡਇਨ ਇੱਕ ਇਹੋ ਜਿਹਾ ਪਲੈਟਫਾਰਮ ਹੈ ਜਿੱਥੇ ਪ੍ਰੋਫੈਸ਼ਨਲਸ ਆਉਂਦੇ ਆ ਔਰ ਉਹ ਸ਼ੇਅਰ ਕਰਦੇ ਆ ਕਿ ਮੈਂ ਇਹ ਪੜ੍ਹਿਆ, ਇਹ ਆਰਟੀਕਲ ਪੜ੍ਹਿਆ, ਜਾਂ ਮੈਂ ਇਹ ਆਰਟੀਕਲ ਲਿਖਿਆ, ਜਾਂ ਮੈਂ ਇਹ ਚੀਜ਼ ਬਣਾਈ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਲਿੰਕਡਇਨ ਤੇ ਆਪਣਾ ਅਕਾਊਂਟ ਬਣਾ ਸਕਦੇ ਹੋ। ਫੇਸਬੁੱਕ ਤੇ ਟਾਈਮ ਵੇਸਟ ਨਾ ਕਰੋ, ਅਗਰ ਮੈਂ ਯੁਵਾ ਨੂੰ ਇਹੀ ਕਹੂੰਗਾ ਕਿ ਤੁਸੀਂ ਆਪਣਾ ਲਿੰਕਡਇਨ ਤੇ ਅਕਾਊਂਟ ਬਣਾਓ, ਜਾਂ ਫਿਰ ਗਿਟਹਬ ਜੋ ਆਪਣਾ ਤੁਸੀਂ ਕੋਡ ਉੱਥੇ ਜਾ ਕੇ ਪੋਸਟ ਕਰ ਸਕਦੇ ਹੋ। ਗਿਟਹਬ ਕਰਕੇ ਇੱਕ ਸਾਈਟ ਹੈ, ਬੜੀ ਸਾਰੀ ਸਾਈਟ, ਜਦੋਂ ਤੁਸੀਂ ਇੱਕ ਵਾਰੀ ਇੰਟਰਸਟ ਆ ਜਾਏਗਾ ਤੁਹਾਡਾ, ਤੁਸੀਂ ਤੁਹਾਡੇ ਅੱਗੇ ਰਸਤਾ ਖੁੱਲਦਾ ਜਾਏਗਾ, ਤੁਸੀਂ ਇੱਕ ਮੈਂਟਰ ਜ਼ਰੂਰ ਬਣਾਓ, ਔਰ ਤੁਹਾਨੂੰ ਅਗਰ ਲੱਗਦਾ ਹੈ ਕਿ ਤੁਸੀਂ ਇਹ ਮੈਂਟਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਬੜੇ ਸਾਰੇ ਮੈਂਟਰਸ ਤੁਹਾਨੂੰ ਲਿੰਕਡਇਨ ਤੇ ਮਿਲ ਜਾਣਗੇ, ਤੁਸੀਂ ਉਹਨਾਂ ਨੂੰ ਅਪਰੋਚ ਕਰੋ। ਕੋਲਡ ਈਮੇਲ ਇੱਕ ਕਨਸੈਪਟ ਹੁੰਦਾ ਕਿ ਤੁਸੀਂ ਕਿਸੇ ਨੂੰ, ਕਿਉਂਕਿ ਅੱਜ ਕੱਲ੍ਹ ਸਾਰੇ ਬਿਜ਼ੀ ਹੈ, ਔਰ ਮੈਨੂੰ ਲਿੰਕਡਇਨ ਤੇ ਮਤਲਬ ਦਿਨ ਵਿੱਚ 50 ਜਾਂ ਤੋਂ ਲੈ ਕੇ 100 ਮੈਸੇਜ ਆਉਂਦੇ ਆ, ਮੈਂ ਨਹੀਂ ਦੇਖ ਪਾਊਂਗਾ, ਪਰ ਅਗਰ ਕੋਈ ਮੈਨੂੰ ਬੰਦਾ ਹਫ਼ਤਾ ਭਰ ਮੈਸੇਜ ਕਰਦਾ ਰਹੇਗਾ ਨਾ, ਮੇਰੀ ਨਜ਼ਰ 'ਚ ਆ ਜਾਏਗਾ ਉਹ। ਇਹਨੂੰ ਕੋਲਡ ਈਮੇਲ ਕਹਿੰਦੇ ਆ ਕਿ ਤੁਹਾਨੂੰ ਕੋਈ ਰਿਪਲਾਈ ਨਹੀਂ ਵੀ ਕਰ ਰਿਹਾ, ਤਾਂ ਤੁਸੀਂ ਉਹਨੂੰ ਬੰਦੇ ਨੂੰ ਰਿਪਲਾਈ ਇੰਨਾ ਕਰੋ ਕਿ ਉਹਨੂੰ ਕਦੀ ਤਾਂ ਉਹਦੀ ਨਜ਼ਰ ਪੈ ਜਾਏ ਔਰ ਤੁਹਾਡਾ ਜ਼ਿੰਦਗੀ ਖੁੱਲ ਜਾਏਗੀ। ਤਾਂ ਤੁਸੀਂ ਕੋਈ, ਤੁਹਾਨੂੰ ਐਂ ਲੱਗਦਾ ਕਿ ਕੋਈ ਵੱਡਾ ਬੰਦਾ ਹੈ, ਕੋਈ ਕੰਪਨੀ ਦਾ ਓਨਰ ਹੈ, ਤੁਸੀਂ ਉਹਦੇ ਲਿੰਕਡਇਨ ਤੇ ਜਾ ਕੇ ਉਹਨੂੰ ਮੈਸੇਜ ਸਟਾਰਟ ਕਰ ਦਿਓ, ਜਾਂ ਉਹਦੀ ਈਮੇਲ ਲੱਭ ਲਓ ਔਰ ਉਹਦੀ ਈਮੇਲ 'ਚ ਮੈਸੇਜ ਕਰੋ ਕਿ ਤੁਹਾਡੇ ਕੋਲ ਇੱਕ ਆਈਡੀਆ ਹੈ ਜਾਂ ਤੁਸੀਂ ਉਹਦੀ ਗਾਈਡੈਂਸ ਚਾਹੁੰਦੇ ਹੋ। ਤੁਸੀਂ ਸਿੰਪਲੀ ਫ੍ਰੀ 'ਚ ਜਾ ਕੇ ਵੀ ਅਗਰ ਉਹਦਾ ਪਰਸਨਲ ਅਸਿਸਟੈਂਸ ਵੀ ਕਰੋਗੇ ਨਾ, ਐਜ਼ ਅ ਪਰਸਨਲ ਅਸਿਸਟੈਂਸ ਉਹਦੇ ਲਈ ਕੰਮ ਕਰੋਗੇ, ਤੁਸੀਂ ਵੈਸੇ ਹੀ 10 ਸਾਲ ਅੱਗੇ ਆਪਣੇ ਕਰੀਅਰ 'ਚ ਚਲੇ ਜਾਓਗੇ, ਕਿਉਂਕਿ ਇਹਨਾਂ ਲੋਕਾਂ ਦੀ ਛਾਇਆ ਵਿੱਚ ਵੀ ਰਹਿਣਾ ਤਾਂ ਬਹੁਤ ਤੁਹਾਨੂੰ ਕੰਮ ਲਿਆ ਸਕਦਾ, ਬਹੁਤ ਚੀਜ਼ਾਂ ਤੁਸੀਂ ਇਹੋ ਜਿਹੀਆਂ ਸਿੱਖ ਜਾਓਗੇ ਜੋ ਤੁਹਾਨੂੰ, ਕਿਉਂਕਿ ਇਟਸ ਆਲ ਅਬਾਊਟ ਮਾਈਂਡ ਸੈਟ, ਤੁਹਾਡਾ ਮਾਈਂਡ ਸੈਟ, ਤੁਸੀਂ ਕਿੰਨਾ ਵੱਡਾ ਡ੍ਰੀਮ ਕਰ ਸਕਦੇ ਹੋ, ਇਟਸ ਆਲ ਅਬਾਊਟ ਦੈਟ। ਤਾਂ ਤੁਸੀਂ ਉਹ ਬਹੁਤ ਜ਼ਰੂਰੀ ਹੈ, ਔਰ ਤੁਸੀਂ ਇਹੋ ਜਿਹੀ ਓਪਰਚੁਨਿਟੀਜ਼ ਜਦੋਂ ਤੁਸੀਂ ਯੂਨੋ ਫੇਸਬੁੱਕ, ਇੰਸਟਾਗ੍ਰਾਮ ਔਰ ਇਹੋ ਜਿਹੀ ਸੋਸ਼ਲ ਸਾਈਟਸ ਤੋਂ ਹਟ ਕੇ ਤੁਸੀਂ ਇਹੋ ਜਿਹੀ ਸਾਈਟ 'ਤੇ ਆ ਜਾਓਗੇ ਜਿੱਥੇ ਸਭ ਲੋਕ ਯੂਨੋ ਗਰੋਥ ਬਾਰੇ ਗੱਲ ਕਰ ਰਹੇ ਆ, ਆਪਣੇ ਕਰੀਅਰ ਬਾਰੇ ਗੱਲ ਕਰ ਰਹੇ ਆ, ਤਾਂ ਤੁਹਾਡਾ ਵੀ ਇਹ, ਤੁਹਾਡਾ ਮਾਈਂਡ ਸੈਟ ਚੇਂਜ ਹੋ ਜਾਏਗਾ ਕਿ ਹਾਂ ਬਾਈ ਮੇਰੇ ਨੂੰ ਵੀ ਕੁਛ ਹੋਰ ਕਰਨਾ ਲਾਈਫ ਵਿੱਚ, ਤਾਂ ਤੁਸੀਂ ਇਸ ਤਰ੍ਹਾਂ ਨਾਲ ਆਪਣਾ ਮਾਈਂਡ ਸੈਟ ਚੇਂਜ ਕਰਕੇ ਅੱਗੇ ਵੱਧ ਸਕਦੇ।
1: ਬਿਲਕੁਲ ਅਸ਼ਮੀਤ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੇ ਇਹ ਜਾਣਕਾਰੀ ਜੇਕਰ ਤੁਹਾਡੇ ਤੋਂ ਕੋਈ ਨਿੱਜੀ ਤੌਰ ਤੇ ਲੈਣਾ ਚਾਹੁੰਦਾ ਹੈਗਾ, ਉਹ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਹੈ? ਕਿਉਂਕਿ ਜੋ ਨੌਜਵਾਨ ਸਾਥੀ ਸੁਣ ਰਹੇ ਨੇ, ਬਹੁਤਿਆਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ, ਉਹ ਤੁਹਾਡੇ ਤੋਂ ਸੋਫਟਵੇਅਰ ਇੰਜੀਨੀਅਰਿੰਗ ਸੰਬੰਧੀ ਜੇਕਰ ਗਾਈਡੈਂਸ ਚਾਹੁੰਦੇ ਹੈ, ਤਾਂ ਉਹ ਤੁਹਾਨੂੰ ਕਿਵੇਂ ਪਹੁੰਚ ਕਰ ਸਕਦੇ ਨੇ, ਕੀ ਜ਼ਰੀਆ ਹੈ ਤੁਹਾਡੇ ਤੱਕ ਪਹੁੰਚਣ ਦਾ?
0: ਬਹੁਤ ਸਾਰੇ ਜ਼ਰੀਏ ਹੈ, ਪਰ ਅਗਰ ਸਪੈਸੀਫਿਕਲੀ ਦੇਖਿਆ ਜਾਵੇ ਤਾਂ ਮੇਰੀ ਵੈਬ ਪ੍ਰੈਜੈਂਸ ਹੈ, ਤੁਸੀਂ ਅਸ਼ਮੀਤ ਸਹਿਗਲ, ਜੋ ਮੇਰਾ ਨਾਮ ਹੈ ashmeetsehgal.com, ਜਾਂ ਤੁਸੀਂ ਮੈਨੂੰ ਗੂਗਲ ਕਰ ਸਕਦੇ ਹੋ ਤਾਂ ਪਹਿਲਾ ਹੀ ਲਿੰਕ ਆ ਜਾਏਗਾ, ਮੇਰੀ ਖੁਦ ਦੀ ਸਾਈਟ ਹੈ, ਉੱਥੇ ਜਾ ਕੇ ਕੰਟੈਕਟ ਦੇ ਵਿੱਚ ਦੇਰ ਆਰ ਸੈਵਰਲ ਵੇਜ਼ ਟੂ ਕੰਟੈਕਟ ਮੀ, ਉੱਥੇ ਜਾ ਕੇ ਤੁਸੀਂ ਟਾਈਮ ਵੀ ਬੁੱਕ ਕਰ ਸਕਦੇ ਹੋ ਮੇਰੇ ਲਈ, ਮੇਰੇ ਨਾਲ, ਇਟਸ ਫ੍ਰੀ ਆਫ ਕੋਸਟ, ਕੋਈ ਮੈਂ ਇਸ ਚੀਜ਼ ਬਾਰੇ ਕਦੀ ਵੀ ਕੋਈ, ਮੇਰਾ ਇੱਕ ਰੂਲ ਰਿਹਾ ਲਾਈਫ ਦੇ ਵਿੱਚ, ਮੇਰਾ ਇੱਕ ਪ੍ਰਾਇਮਰੀ ਕੰਮ ਰਹਿੰਦਾ ਹੈ ਜੋ ਕਿ ਮੈਂ ਨੌਕਰੀ ਕਰਦਾ, ਮੈਨੂੰ ਸਿਰਫ ਉਸੇ ਟਾਈਪ ਤੋਂ ਉੱਥੋਂ ਹੀ ਮੈਨੂੰ ਇਹ ਚਾਹੀਦਾ ਕਿ ਮੈਨੂੰ ਮੋਨੀਟਰੀ ਬੈਨੀਫਿਟਸ ਮਿਲਣ, ਤਾਂ ਮੈਨੂੰ ਹੋਰ ਕੋਈ ਹੋਣੀ, ਅਗਰ ਤੁਸੀਂ ਕੋਈ ਵੀ ਗਾਈਡੈਂਸ ਚਾਹੁੰਦੇ ਹੋ ਤਾਂ ਉੱਥੇ ਸਲੋਟਸ ਦਿੱਤੇ ਹੋਣਗੇ ਮੇਰੀ ਟਾਈਮਿੰਗ ਦੇ ਅਰਾਊਂਡ ਕਿ ਮੈਂ ਕਿਸ ਟਾਈਮ ਫ੍ਰੀ ਹੁੰਦਾ, ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗਲੀ ਉੱਥੇ ਆਪਣਾ ਸਲੋਟ ਬੁੱਕ ਕਰ ਸਕਦੇ ਹੋ, ਔਰ ਤੁਹਾਨੂੰ ਇੱਕ ਈਮੇਲ ਆ ਜਾਏਗਾ ਕਿ ਤੁਸੀਂ ਇਸ ਟਾਈਮ ਤੇ ਇਸ ਲਈ ਅਵੇਲੇਬਲ ਹੋਗੇ, ਔਰ ਜ਼ੂਮ ਲਿੰਕ ਆ ਜਾਏਗਾ, ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ, ਆਪਾਂ ਇੱਕ ਡਿਸਕਸ਼ਨ ਕਰ ਸਕਦੇ ਹਾਂ ਅੱਧੇ ਘੰਟੇ ਦੀ, ਔਰ ਤੁਹਾਨੂੰ ਜਿੰਨੀ ਵੀ ਗਾਈਡੈਂਸ ਦੀ ਜ਼ਰੂਰਤ ਹੋਵੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਮੈਂ ਤੁਹਾਡੀ ਹੈਲਪ ਕਰ ਪਾਵਾਂ ਉਸ ਵਿੱਚ।
1: ਇਹ ਤਾਂ ਸੀਗੀਆਂ ਗੱਲਾਂ ਸੀਨੀਅਰ ਸੋਫਟਵੇਅਰ ਇੰਜੀਨੀਅਰ ਅਸ਼ਮੀਤ ਸਹਿਗਲ ਹੋਰਾਂ ਦੇ ਨਾਲ, ਤੇ ਹੁਣ ਅਸੀਂ ਅਸ਼ਮੀਤ ਨੂੰ ਮਿਲਣਾ ਚਾਹੁੰਦੇ ਹਾਂ। ਨਿੱਜੀ ਜ਼ਿੰਦਗੀ ਦੇ ਵਿੱਚ ਅਸ਼ਮੀਤ ਕਿਸ ਤਰ੍ਹਾਂ ਨੇ, ਅਸ਼ਮੀਤ ਦੇ ਕੀ ਸ਼ੌਂਕ ਨੇ, ਅਸ਼ਮੀਤ ਨੂੰ ਜਦੋਂ

0: ਜਦੋਂ ਟਾਈਮ ਮਿਲਦਾ ਹੈ ਔਰ ਆਪਣੇ ਆਪ ਨੂੰ ਟਾਈਮ ਦੇਣਾ, ਇੱਕ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਤੁਸੀਂ ਆਪਣੇ ਆਪ ਨੂੰ ਟਾਈਮ ਦੇ ਪਾ ਰਹੇ ਹੋ ਕਿ ਨਹੀਂ, ਕਿਉਂਕਿ ਉਸ 'ਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਅਗਲੇ ਦਿਨ ਆਫਿਸ 'ਚ ਕਿਵੇਂ ਤੁਸੀਂ ਯੂਨੋ ਬਿਹੇਵ ਕਰ ਪਾਓਗੇ ਜਾਂ ਅਗਲੇ ਦਿਨ ਤੁਸੀਂ ਆਫਿਸ 'ਚ ਕਿਵੇਂ ਰਹਿ ਪਾਓਗੇ. ਤਾਂ ਇਸ ਲਈ ਤੁਹਾਡੇ ਪਰਸਨਲ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ. ਮੈਨੂੰ ਜਿਮ ਜਾਣਾ ਬਹੁਤ ਪਸੰਦ ਹੈ ਜਾਂ ਮੈਨੂੰ ਸਾਈਕਲਿੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ, ਮੈਨੂੰ ਇਹ ਹੁੰਦਾ ਕਿ ਬਾਹਰ ਨੇਚਰ 'ਚ, ਕਿਉਂਕਿ ਸਾਡਾ ਸਾਰਾ ਟਾਈਮ ਹੀ ਸਕਰੀਨ ਦੇ ਸਾਹਮਣੇ ਲੰਘ ਜਾਂਦਾ, ਤਾਂ ਮੇਰਾ ਹੁੰਦਾ ਕਿ ਮੈਂ ਇਹੋ ਜਿਹੀ ਕੋਈ ਐਕਟੀਵਿਟੀ ਚੂਜ਼ ਕਰਾਂ ਜੋ ਕਿ ਉਸ ਸਕਰੀਨ ਤੋਂ ਬਾਹਰ ਹੋ ਜਾਏ ਔਰ ਮੈਂ ਮੋਬਾਈਲ ਨਾ ਯੂਜ਼ ਕਰਾਂ ਉਹਦੇ ਵਿੱਚ. ਤਾਂ ਜਿਮ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਤੁਸੀਂ ਜਾਂਦੇ ਹੋ ਔਰ ਆਪਣਾ ਮੋਬਾਈਲ ਸਾਈਡ 'ਤੇ ਰੱਖ ਦਿੰਦੇ ਹੋ ਅਤੇ ਤੁਸੀਂ ਜੋ ਵੀ ਯੂਨੋ ਆਪਣਾ ਵਰਕਆਊਟ ਕਰਦੇ ਹੋ ਔਰ ਸਾਈਕਲਿੰਗ ਜਾਂ ਕੋਈ ਵੀ ਬਾਹਰ ਐਕਟੀਵਿਟੀ ਇਹੋ ਜਿਹੀ ਹੈ, ਜਿਵੇਂ ਬੈਡਮਿੰਟਨ ਮੈਨੂੰ ਖੇਡਣਾ ਬਹੁਤ ਪਸੰਦ ਹੈ, ਤਾਂ ਕੋਈ ਵੀ ਇਹੋ ਜਿਹੀ ਐਕਟੀਵਿਟੀ ਜਿਸ 'ਚ ਕੋਈ ਸਕਰੀਨ ਇਨਵੋਲਵ ਨਾ ਹੋਵੇ, ਕੋਈ ਟੈਕਨੋਲੋਜੀ ਇਨਵੋਲਵ ਨਾ ਹੋਵੇ, ਕਿਉਂਕਿ ਸਾਰਾ ਦਿਨ ਹੀ ਟੈਕਨੋਲੋਜੀ ਦੇ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ, ਤਾਂ ਉਹ ਮੈਨੂੰ ਹੁੰਦਾ ਕਿ ਨਹੀਂ ਉਹ ਬੜੀ ਸ਼ਾਂਤੀ ਦਿੰਦਾ ਮੈਨੂੰ ਉਸ ਚੀਜ਼ ਨਾਲ. ਤੋ ਉਹ ਵੈਸੇ ਹੀ ਮੈਂ ਦਿਨ ਬਿਤਾਉਣਾ ਚਾਹੁੰਦਾ.
1: ਅਸ਼ਮੀਤ ਜੀ, ਇੱਕ ਲਾਈਫ ਮੰਤਰਾ ਜਿਹੜਾ ਹੈ ਅਸੀਂ ਕਿਸੇ ਵੀ ਗਾਈਡ ਕੋਲੋਂ, ਕਿਸੇ ਵੀ ਮੈਂਟਰ ਕੋਲੋਂ ਐਕਸਪੈਕਟ ਕਰਦੇ ਹਾਂ, ਅਤੇ ਅੱਜ ਤੁਸੀਂ ਕਿਹੜਾ ਲਾਈਫ ਮੰਤਰਾ ਜਿਹੜਾ ਹੈ ਸਾਡੇ ਸੁਣਨ ਵਾਲਿਆਂ ਨੂੰ ਦੇ ਕੇ ਚੱਲੇ ਹੋ?
0: ਮੇਰਾ ਲਾਈਫ ਮੰਤਰਾ ਐਸ ਸੱਚ ਇਹੀ ਹੈ ਕਿ ਤੁਸੀਂ ਅਗਰ ਤੁਹਾਡੀ ਨੀਅਤ ਸਾਫ਼ ਹੈ, ਅਗਰ ਤੁਸੀਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਔਰ ਉਹ ਬਹੁਤ ਸਾਫ਼ ਨੀਅਤ ਨਾਲ ਤੁਸੀਂ ਉਹ ਕਰਨਾ ਚਾਹੁੰਦੇ ਹੋ, ਤੁਹਾਨੂੰ ਦੁਨੀਆ ਵਿੱਚ ਕੋਈ ਵੀ ਇਹੋ ਜਿਹੀ ਫੋਰਸ ਨਹੀਂ ਹੈ ਜੋ ਤੁਹਾਨੂੰ ਉਹ ਉਸ ਲਈ ਰੋਕ ਸਕੇ. ਇਟਸ ਆਲ ਅਬਾਊਟ ਮੈਨੀਫੈਸਟੇਸ਼ਨ. ਮੈਨੀਫੈਸਟੇਸ਼ਨ ਹੁੰਦਾ ਕਿ ਮੈਂ ਇਹ ਸੋਚ ਲਿਆ ਮੈਂ ਇਹ ਕਰਨਾ ਹੈ
1: ਜੀ,
0: ਔਰ ਉਸ ਪਾਸੇ ਤੁਸੀਂ ਚੱਲਣਾ ਸਟਾਰਟ ਕਰ ਦੇਣਾ ਔਰ ਸਟੈਪ ਬਾਏ ਸਟੈਪ ਚੱਲਣਾ ਸਟਾਰਟ ਕਰ ਦਿਓ. ਔਰ ਮੈਨੂੰ ਇੱਕ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਇਸ ਚੀਜ਼ 'ਚ ਜੋ ਕਿ ਮੈਂ ਆਪਣੀ ਪਰਸਨਲ ਇੰਟਰਸਟ 'ਚ ਨਹੀਂ ਬੋਲ ਪਾਇਆ. ਰੀਡਿੰਗ ਬਹੁਤ ਇੰਪੋਰਟੈਂਟ ਹੈ
1: ਜੀ.
0: ਮੈਂ ਇੱਕ ਥੋਟ ਪੜ੍ਹਿਆ ਸੀ ਕਿਸੇ ਦਾ ਲਿਖਿਆ ਹੋਇਆ ਕਿ ਉਹ ਕਹਿੰਦਾ ਕਿ ਅਗਰ ਆਮ ਲੋਕ ਜਿਹੜੇ ਹੁੰਦੇ ਨਾ ਉਹ ਇੱਕ ਲਾਈਫ ਜਿੰਦੇ ਹੈ
1: ਜੀ,
0: ਔਰ ਜੋ ਰੀਡਰਸ ਹੁੰਦੇ ਜੋ ਪੜ੍ਹਨ ਵਾਲੇ ਲੋਕ ਹੁੰਦੇ ਜੋ ਕਿਤਾਬਾਂ ਪੜ੍ਹਦੇ ਉਹ ਹਜ਼ਾਰਾਂ ਲਾਈਫ ਜਿੰਦੇ ਹੈ, ਕਿਉਂਕਿ ਇੱਕ ਕਿਤਾਬ 'ਚ ਕਿਸੇ ਨੇ ਆਪਣੀ ਲਾਈਫ ਪਾ ਦਿੱਤੀ ਹੈ ਔਰ ਅਗਰ ਤੁਸੀਂ ਉਹ ਪੜ੍ਹ ਲਈ ਤਾਂ ਤੁਸੀਂ ਆਪਣੀ ਬਹੁਤ ਸਾਰੇ ਲੋਕਾਂ ਤੋਂ ਵੈਸੇ ਹੀ ਸਮਾਰਟ ਹੋ ਜਾਂਦੇ ਹੋ
1: ਜੀ.
0: ਔਰ ਕਿਤਾਬ ਦਾ ਮੈਂ ਤੁਹਾਨੂੰ ਇਹ ਕਹਾਂਗਾ ਕਿ ਅੱਜ ਤਾਂ ਅੱਜ ਦੀ ਡੇਟ ਵਿੱਚ ਔਨਲਾਈਨ ਸਾਰੀਆਂ ਬੁੱਕਸ ਫ੍ਰੀ ਨੇ, ਪਰ ਫਿਰ ਵੀ ਤੁਸੀਂ ਕਿਤਾਬ ਜਦੋਂ ਵੀ ਤੁਹਾਡਾ ਬਰਥਡੇ ਹੋਵੇ, ਜਦੋਂ ਵੀ ਕੋਈ ਇਵੈਂਟ ਹੋਵੇ, ਤੁਸੀਂ ਆਪਣੇ ਆਪ ਨੂੰ ਇੱਕ ਗਿਫਟ ਜ਼ਰੂਰ ਕਰੋ ਇੱਕ ਕਿਤਾਬ. ਇਹ ਮੇਰਾ ਰੂਲ ਰਿਹਾ.
1: ਬਹੁਤ ਅੱਛੀ ਗੱਲ ਆਖੀ.
0: ਆਪਣੇ ਆਪ ਨੂੰ ਇੱਕ ਕਿਤਾਬ ਗਿਫਟ ਕਰੋ ਜੋ ਵੀ ਤੁਹਾਡਾ ਇੰਟਰਸਟ ਹੈ, ਨੋ ਮੈਟਰ ਕਿਆ ਹੈ. ਔਰ ਜ਼ਰੂਰੀ ਨਹੀਂ ਹੈ ਕਹਾਣੀਆਂ ਦੀ ਕਿਤਾਬ ਹੀ ਪੜ੍ਹਨੀ ਹੈ, ਕਦੀ ਕਦੀ ਮਨ ਕੀਤਾ ਕਿ ਕਹਾਣੀਆਂ ਦੀ ਪੜ੍ਹੋ, ਬਟ ਮੈਂ ਬਹੁਤ ਹੀ ਫੈਨ ਹਾਂ ਸੈਲਫ ਹੈਲਪ ਬੁੱਕਸ ਦਾ. ਮੈਨੂੰ ਬਹੁਤ ਅੱਛਾ ਲੱਗਦਾ, ਬਹੁਤ ਲੋਕ ਬਹੁਤ ਆਪਣੇ ਐਕਸਪੀਰੀਅੰਸਿਸ ਲਿਖ ਕੇ ਚਲੇ ਗਏ ਹੈ ਔਰ ਉਹਨਾਂ ਨੂੰ ਪੜ੍ਹ ਕੇ ਤੁਸੀਂ ਕਿੰਨੇ ਸਾਲ ਅੱਗੇ ਚਲੇ ਜਾਣਾ ਇੱਕ ਬੁੱਕ ਪੜ੍ਹ ਕੇ, ਉਹ ਮੈਂ ਬਿਲੀਵ ਕਰ ਪਾਉਂਦਾ. ਕਿਉਂਕਿ ਜੋ ਲੋਕ ਨਹੀਂ ਪੜ੍ਹ ਰਹੇ ਔਰ ਤੁਸੀਂ ਇੱਕ ਬੁੱਕ ਪੜ੍ਹ ਲਈ ਹੈ, ਤੁਸੀਂ ਉਹਨਾਂ ਤੋਂ 10 ਸਾਲ ਅੱਗੇ ਚਲੇ ਗਏ ਹੋ
1: ਜੀ.
0: ਤਾਂ ਉਹ ਬਹੁਤ ਇੰਪੋਰਟੈਂਟ ਪਾਰਟ ਹੈ. ਉਹਨੂੰ ਪਲੀਜ਼ ਇੱਕ ਮੈਂ ਅਗਰ ਇਹੀ ਪਾਰਟ ਦੇਣਾ ਚਾਹੂੰਗਾ, ਗੋਲਡਨ ਨਗੇਟ ਅਗਰ ਮੈਂ ਦੇਣਾ ਚਾਹੂੰਗਾ ਇਸ ਚੀਜ਼ 'ਚ, ਕਿ ਰੀਡ ਕਰਨਾ ਸਟਾਰਟ ਕਰ ਦਿਉ ਔਰ ਤੁਹਾਡਾ ਮੈਂਟਲੀ ਤੁਸੀਂ ਚੀਜ਼ਾਂ ਨੂੰ ਕਿਵੇਂ ਪਰਸੈਪਸ਼ਨ ਤੁਹਾਡਾ ਬਣਦਾ ਹੈ ਲੋਕਾਂ ਨੂੰ ਦੇਖ ਕੇ, ਉਹ ਚੇਂਜ ਹੋ ਜਾਏਗਾ ਔਰ ਤੁਸੀਂ ਲਾਈਫ 'ਚ ਵੈਸੇ ਹੀ ਅੱਗੇ ਚਲੇ ਜਾਓਗੇ
1: ਜੀ. ਅਤੇ ਅਸ਼ਮੀਤ ਜੀ, ਅਸੀਂ ਜਾਣਨਾ ਚਾਹਾਂਗੇ, ਕਈ ਵਾਰ ਅਸੀਂ ਆਪਣੇ ਲਾਈਫ ਗੋਲਸ ਨੂੰ ਲੈ ਕੇ ਡਿਸਟਰੈਕਟ ਹੋ ਜਾਂਦੇ ਹਾਂ, ਉਸ ਕੇਸ ਦੇ ਵਿੱਚ ਨੌਜਵਾਨ ਸਾਥੀ ਖਾਸ ਤੌਰ 'ਤੇ ਕੀ ਕਰਨ? ਕਿਉਂਕਿ ਜਦੋਂ ਉਹ ਡਿਸਟਰੈਕਟ ਹੁੰਦੇ ਆ ਤਾਂ ਇਹ ਡਿਸਟਰੈਕਸ਼ਨ ਜਿਹੜੀ ਹੈ ਕਈ ਵਾਰ ਉਹਨਾਂ ਦੇ ਲਈ ਮਾਰੂ ਸਾਬਿਤ ਹੁੰਦੀ ਹੈ, ਕਈ ਵਾਰ ਉਹ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਚਲੇ ਜਾਂਦੇ ਆ, ਉਸ ਕੇਸ ਦੇ ਵਿੱਚ ਨੌਜਵਾਨ ਸਾਥੀ ਕੀ ਕਰਨ ਜੇਕਰ ਉਹ ਡਿਸਟਰੈਕਟ ਹੁੰਦੇ ਆ? ਵੈਸੇ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਡਿਸਟਰੈਕਟ ਨਾ ਹੋਣ, ਕੀ ਕੀਤਾ ਜਾ?
0: ਇਹਦਾ ਬਹੁਤ ਹੀ ਸਿੰਪਲ ਜਿਹਾ ਆਨਸਰ ਹੈ, ਬਟ ਆਨਸਰ ਸਿੰਪਲ ਹੋ ਸਕਦਾ ਹੈ ਬਟ ਉਹਦਾ ਜੋ ਇੰਪਲੀਮੈਂਟੇਸ਼ਨ ਹੈ ਉਹ ਬਹੁਤ ਹਾਰਡ ਹੁੰਦੀ ਹੈ. ਹੁਣ ਅਗਰ ਮੈਂ ਦੇਖਿਆ ਜਾਵੇ ਤਾਂ ਕੋਈ ਵੀ ਡਿਸਟਰੈਕਸ਼ਨ ਨੂੰ ਅਗਰ ਮੈਂ ਕਹਾਂ ਕਿ ਮੈਂ ਡਿਸਟਰੈਕਸ਼ਨ ਨੂੰ ਸਾਈਡ 'ਤੇ ਕਰ ਦੇਣਾ, ਉਹ ਕਦੀ ਵੀ ਕੰਮ ਨਹੀਂ ਕਰੇਗਾ. ਅਗਰ ਮੈਂ ਕਹਿੰਦਾ ਕਿ ਮੈਨੂੰ ਨਾ ਇੰਸਟਾਗ੍ਰਾਮ ਦੀ ਮੈਨੂੰ ਬੜਾ ਹੋ ਗਿਆ ਕਿ ਮੈਂ ਰੀਲ ਹੀ ਦੇਖਦਾ ਰਹਿੰਦਾ, ਅੱਜ ਕੱਲ੍ਹ ਦੀ ਮੇਨ ਪ੍ਰੋਬਲਮ ਹੈ
1: ਔਰ ਅਸੀਂ ਉਹਦੇ ਹੀ ਨਬਜ਼ ਫੜੀ ਹੈ, ਤੁਸੀਂ
0: ਅਸੀਂ ਉਹਦੇ ਹੀ ਅਸੀਂ ਰੀਜ਼ਨ ਆ, ਕਿਉਂਕਿ ਇਹ ਸਾਡੀ ਹੀ ਕਾਰਡ ਹੈ ਕਿ ਅਸੀਂ ਇਨਫਾਈਨਾਈਟ ਸਕਰੋਲ, ਮਤਲਬ ਸਕਰੋਲ ਤੁਸੀਂ ਕਰਦੇ ਰਹੋ ਅਸੀਂ ਸਕਰੋਲ ਹੀ ਖਤਮ ਨਹੀਂ ਕਰਾਂਗੇ. ਇਹ ਸਾਡੀ ਹੀ ਕਾਰਡ ਹੈ ਕਿ ਸੋਫਟਵੇਅਰ ਇੰਜੀਨੀਅਰਿੰਗ ਦੀ ਹੀ ਕਾਰਡ ਹੈ ਕਿ ਇਹ ਇਹੋ ਜਿਹੀ ਚੀਜ਼ ਲਗਾ ਦਿੰਦੇ ਕਿ ਤੁਸੀਂ ਤੁਹਾਡਾ ਡੋਪਾਮਾਈਨ ਹਮੇਸ਼ਾ ਹੀ ਹਾਈ ਰਹੇਗਾ, ਤੁਸੀਂ ਕੁਛ ਨਾ ਕੁਛ ਨਵਾਂ ਆਉਂਦਾ ਰਹੇਗਾ. ਇਹ ਇੱਕ ਲੱਤ ਹੈ, ਇਹ ਸਾਰੀ ਤਰ੍ਹਾਂ ਦੀ ਲੱਤਾਂ ਦੀ ਤਰ੍ਹਾਂ ਇਹ ਵੀ ਇੱਕ ਲੱਤ ਹੈ ਜੋ ਤੁਹਾਨੂੰ ਲੱਗ ਸਕਦੀ ਹੈ. ਔਰ ਬਹੁਤ ਸਾਰੇ ਮੈਂ ਅੱਜ ਕੱਲ੍ਹ ਦੇਖਦਾ ਕਿ ਸਭ ਲੋਕ ਬਿਨਾਂ ਸੋਚੇ ਸਮਝੇ ਬਸ ਸਕਰੋਲ ਕਰੇ ਜਾ ਰਹੇ ਨੇ. ਇਹ ਕਿਸੇ ਵੀ ਡਿਸਟਰੈਕਸ਼ਨ ਨੂੰ ਖਤਮ ਕਰਨ ਨਾਲ ਡਿਸਟਰੈਕਸ਼ਨ ਖਤਮ ਨਹੀਂ ਹੋਏਗੀ, ਪਹਿਲਾ ਪੁਆਇੰਟ ਹੈ
1: ਜੀ.
0: ਠੀਕ ਹੈ, ਅਗਰ ਕਿਸੇ ਚੀਜ਼ ਦੀ ਡਿਸਟਰੈਕਸ਼ਨ ਤੁਸੀਂ ਖਤਮ ਕਰਨੀ ਹੈ ਤਾਂ ਆਪਣੀ ਲਾਈਫ ਦੇ ਵਿੱਚ ਇੱਕ ਪਰਪਜ਼ ਲਿਆਓ, ਡਿਸਟਰੈਕਸ਼ਨ ਆਪਣੇ ਆਪ ਚਲੀ ਜਾਏ.
1: ਬਹੁਤ ਅੱਛੇ.
0: ਤੁਸੀਂ ਸਾਡੇ ਇੰਸਟਾਗ੍ਰਾਮ ਜ਼ਿਆਦਾ ਚੱਲ ਰਿਹਾ, ਚਲੋ ਠੀਕ ਹੈ, ਤੁਸੀਂ ਚਲਾਉਣਾ, ਤੁਸੀਂ ਇੱਕ ਟਾਈਮ ਬੰਨ ਲਓ ਇਸ ਚੀਜ਼ ਦਾ ਕਿ ਮੈਂ 2 ਘੰਟੇ ਕੰਮ ਕਰੂੰਗਾ, ਉਸ ਤੋਂ ਬਾਅਦ ਮੈਂ 15 ਮਿੰਟ ਇੰਸਟਾਗ੍ਰਾਮ ਚਲਾ ਸਕਦਾ, ਬਟ 15 ਮਿੰਟ ਇੰਸਟਾਗ੍ਰਾਮ ਚਲਾਉਣ ਵਾਸਤੇ ਮੈਂ 2 ਘੰਟੇ ਮੈਨੂੰ ਪ੍ਰੋਡਕਟਿਵ ਕੰਮ ਕਰਨਾ ਪਏਗਾ, ਉਹ ਮੈਨੂੰ ਸੋਚਣਾ ਪਏਗਾ, ਉਹ ਮੇਰਾ ਵਿਜ਼ਨ ਜ਼ਰੂਰ ਹੋਣਾ ਚਾਹੀਦਾ ਲਾਈਫ ਦੇ ਵਿੱਚ. ਲਾਈਫ ਦੇ ਵਿੱਚ ਵਿਜ਼ਨ ਬਹੁਤ

0: ਵਾਲਾ, ਇੱਕ ਦਿਨ 'ਚ ਮੈਂ ਇਹ ਵੀ ਕਰ ਦਾਂਗਾ, ਇਹ ਵੀ ਕਰ ਦਾਂਗਾ, ਇਹ ਵੀ ਕਰ ਦਾਂਗਾ, ਪਰ ਮੈਂ 10 ਸਾਲ 'ਚ ਕੀ ਕਰਨਾ ਚਾਹੁੰਦਾ ਉਹ ਬਹੁਤ ਹੀ ਲੈਸ ਐਸਟੀਮੇਸ਼ਨ ਹੁੰਦਾ।
1: ਸਹੀ ਕਿਹਾ ਤੁਸੀਂ,
0: ਮੈਂ ਇੱਕ ਦਿਨ 'ਚ ਕੀ ਕਰਨਾ ਉਹਨੂੰ ਸਮਾਲ ਸਮਾਲ ਸਟੈਪਸ ਲਓ ਕਿ ਅੱਜ ਮੈਂ ਇੰਨਾ ਕੀ ਕੰਮ ਕਰਨਾ, ਉਸ ਤੋਂ ਬਾਅਦ ਮੈਂ ਇੰਜੋਏ ਕਰੂੰਗਾ, ਬਟ ਮੈਂ 10 ਸਾਲ ਦੇ ਵਿੱਚ ਮੈਂ ਸਾਰਾ ਕੰਮ ਕਰਨਾ, ਕਿਉਂਕਿ ਇਟਸ ਆਲ ਅਬਾਊਟ ਕੰਸਿਸਟੈਂਸੀ, ਇਟਸ ਆਲ ਅਬਾਊਟ ਕਿ ਤੁਸੀਂ ਰੋਜ਼ ਕੰਮ ਕਰ ਪਾ ਰਹੇ ਹੋ ਜਾਂ ਨਹੀਂ, ਤੁਸੀਂ ਇੱਕ ਦਿਨ ਵੀ ਨਹੀਂ ਛੱਡਣਾ, ਉਹ ਬਹੁਤ ਇੰਪੋਰਟੈਂਟ ਹੈ। ਇਹ ਐਂ ਨਹੀਂ ਹੈ ਕਿ ਤੁਸੀਂ ਸਿਰਫ ਕੰਮ ਦੇ ਵਿੱਚ ਰੱਖਣਾ, ਤੁਸੀਂ ਕੋਈ ਵੀ ਲਾਈਫ ਦੇ ਵਿੱਚ ਚੀਜ਼ ਲੈ ਲਓ, ਉਹ ਤੁਸੀਂ ਹਰ ਚੀਜ਼ 'ਚ ਇਹ ਦੇਖੋਗੇ ਕਿ ਕੰਸਿਸਟੈਂਸੀ ਇੰਪੋਰਟੈਂਟ ਹੈ, ਤੁਸੀਂ ਕੰਮ ਨੂੰ ਰੋਜ਼ ਰੋਜ਼ ਕਰਨਾ ਉਹ ਬਹੁਤ ਇੰਪੋਰਟੈਂਟ ਹੈ। ਤੁਸੀਂ ਜਿਮ ਦਾ ਇਗਜ਼ਾਮਪਲ ਲੈ ਲਓ, ਇੰਪੋਰਟੈਂਟ ਨਹੀਂ ਹੈ ਤੁਸੀਂ ਇੱਕ ਦਿਨ 'ਚ ਕਿੰਨੀ ਜਿਮ ਕਰ ਲੈਂਦੇ ਹੋ,
1: ਜੀ
0: ਇੰਪੋਰਟੈਂਟ ਇਹ ਹੈ ਕਿ ਤੁਸੀਂ ਰੋਜ਼ ਜਾਂਦੇ ਹੋ ਔਰ 20 ਮਿੰਟ 30 ਮਿੰਟ 1 ਘੰਟਾ ਤੁਸੀਂ ਰੋਜ਼ ਕਰ ਪਾ ਰਹੇ ਹੋ ਜਾਂ ਨਹੀਂ, ਉਹੀ ਰਿਜ਼ਲਟ ਦੇਗਾ
1: ਜੀ।
0: ਰਿਜ਼ਲਟ ਇਹ ਨਹੀਂ ਦੇਗਾ ਕਿ ਤੁਸੀਂ ਇੱਕੋ ਵਾਚ ਕਿੰਨੀ ਜ਼ਿਆਦਾ ਕਰ ਦੋਗੇ। ਆਨਸਰਿੰਗ ਟੂ ਯੋਅਰ ਕੁਐਸਚਨ ਰਾਈਟ, ਕਿ ਡਿਸਟਰੈਕਸ਼ਨ ਨੂੰ ਤੁਸੀਂ ਸਾਈਡ 'ਤੇ ਨਹੀਂ ਕਰਨਾ, ਤੁਸੀਂ ਆਪਣੀ ਲਾਈਫ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਦੇ ਤਹਿਤ ਸੋਫਟਵੇਅਰ ਇੰਜੀਨੀਅਰ ਇਸ਼ਮੀਤ ਸਹਿਗਲ ਨੂੰ ਮੁਲਾਕਾਤੀ ਸਨ ਮਨਦੀਪ ਰਜੌਰਾ ਔਰ ਅੱਜ ਤੁਸੀਂ ਇਸਦਾ ਦੂਸਰਾ ਭਾਗ ਸੁਣਿਆ। ਇਸ ਦੇ ਨਾਲ ਹੀ ਇਸਦਾ ਪ੍ਰੋਗਰਾਮ ਯੁਵਾਣੀ ਇੱਥੇ ਖਤਮ ਹੁੰਦਾ।

ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:09 ਤੇ 38 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜੀ ਦੇਰ ਬਾਅਦ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 7:10 ਤੇ ਆਕਾਸ਼ਵਾਣੀ ਜਲੰਧਰ ਦਾ ਵਿਸ਼ੇਸ਼ ਪ੍ਰਸਾਰਣ।

0: ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਦੇਸ਼ ਵਿਦੇਸ਼ ਤੋਂ ਵੀ ਵਧਾਈ ਦੇਣ ਦਾ ਸਿਲਸਿਲਾ ਜਾਰੀ। ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਵਾਸਤੇ ਵੀ ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜੈਮਰਾ ਦੀ ਖਰੀਦ ਲਈ 449 ਕਰੋੜ ਦੇ ਸਮਝੌਤੇ ਤੇ ਦਸਤਖਤ ਕੀਤੇ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪੰਡਿਆ 60 ਕਾਰਨ ਟੀਮ ਤੋਂ ਬਾਹਰ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਦੀ ਮੀਟਿੰਗ ਅੱਜ ਨਵੀਂ ਦਿੱਲੀ ਚੱਲ ਰਹੀ ਹੈ। ਇਹ ਮੀਟਿੰਗ NDA ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੇ ਸਿਲਸਿਲੇ 'ਚ ਕੀਤੀ ਜਾ ਰਹੀ ਹੈ। ਸਾਰੀਆਂ ਗੱਠਜੋੜ ਪਾਰਟੀਆਂ ਦੇ ਆਗੂ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ BJP ਦੇ ਚੋਟੀ ਦੇ ਆਗੂ ਮੀਟਿੰਗ 'ਚ ਹਿੱਸਾ ਲੈ ਰਹੇ ਨੇ। 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀਆਂ ਦੇ ਨਾਲ ਸਾਰੀਆਂ ਗੱਠਜੋੜ ਪਾਰਟੀਆਂ ਦੇ ਆਗੂ ਵੀ ਇਸ ਮੀਟਿੰਗ 'ਚ ਸ਼ਿਰਕਤ ਕਰ ਰਹੇ ਨੇ। BJP ਪ੍ਰਧਾਨ ਨਿਤਿਨ ਨਵੀਨ, ਤੇਲਗੂ ਦੇਸਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ, ਜਨਤਾ ਦਲ ਯੂਨਾਈਟਡ ਦੇ ਆਗੂ ਸੰਜੇ ਚਾਹਲ, ਸ਼ਿਵ ਸੈਨਾ ਪ੍ਰਧਾਨ ਏਕਨਾਥ ਸ਼ਿੰਦੇ ਸਮੇਤ ਹੋਰ ਵੀ ਇਸ ਪਾਰਟੀ 'ਚ ਹਿੱਸਾ ਲੈ ਰਹੇ ਨੇ। ਇਹ ਮੀਟਿੰਗ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਤੱਕ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਦੇ ਮੋਦੀ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਸਮੀਖਿਆ ਤੇ ਕੇਂਦਰਿਤ ਹੈ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ,
1: आज श्री नरेंद्र मोदी जी निर्वाचित प्रधानमंत्री के रूप में सर्वाधिक अवधि तक निरंतर देश की सेवा करने वाले प्रधानमंत्री बन गए हैं। उन्होंने निर्वाचित PM के तौर पर 4,399 दिन की निरंतर सेवा का कीर्तिमान स्थापित किया है, जो स्वतंत्र भारत के इतिहास में पहली बार हुआ है। इससे पूर्व श्री जवाहरलाल जी नेहरू ने 1952 से लेकर 1964 तक निरंतर 4,398 दिन तक इस पद को सुशोभित किया था। मुख्य बात यह है, यह अवसर भारत की लोकतांत्रिक चेतना, जन विश्वास और जन भागीदारी की शक्ति का प्रतीक है।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਇੱਕ ਪੱਤਰ 'ਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਸ਼੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਤ੍ਰਿਨੀਦਾਦ ਅਤੇ ਟੋਬੈਕੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤੀ ਆਲਮੀ ਮਾਮਲਿਆਂ ਤੇ ਇੱਕ ਮੋਹਰੀ ਆਵਾਜ਼ ਵਜੋਂ ਵਿਕਸਿਤ ਹੋਇਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਵੀ ਇਸ ਮੌਕੇ ਵਧਾਈ ਦਿੱਤੀ ਹੈ। ਉਦਯੋਗਪਤੀਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ 12 ਸਾਲ ਪੂਰੇ ਕਰਨ ਤੇ ਵਧਾਈ ਦਿੱਤੀ। ਫਿੱਕੀ ਦੇ ਪ੍ਰਧਾਨ ਅਨੰਤ ਗੋਇੰਕਾ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਭਾਰਤੀ ਅਰਥ ਵਿਵਸਥਾ ਲਗਾਤਾਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਨਾ ਸਿਰਫ਼ ਇੱਕ ਮੋਹਰੀ ਆਰਥਿਕ ਸ਼ਕਤੀ ਵਜੋਂ ਉਭਰਿਆ, ਬਲਕਿ ਵਿਸ਼ਵ ਪੱਧਰ ਤੇ ਭਾਰਤ ਦੀ ਭਰੋਸੇਯੋਗਤਾ ਨੂੰ ਵੀ ਵਧਾਇਆ ਏ। CII ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਨੇ ਕਈ ਮੋਰਚਿਆਂ ਤੇ ਮਹੱਤਵਪੂਰਨ ਤਰੱਕੀ ਹਾਸਲ ਕੀਤੀ ਹੈ। SOCHM ਦੇ ਸਕੱਤਰ ਜਨਰਲ ਸੌਰਭ ਸਾਨਿਆਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਨੇ ਸਮਾਵੇਸ਼ੀ ਵਿਕਾਸ ਨੂੰ ਤੇਜ਼ ਕੀਤਾ, ਭਾਰਤ ਵਿੱਚ ਵਪਾਰਕ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਏ। ਰੱਖਿਆ ਮੰਤਰਾਲੇ ਨੇ ਅੱਜ ਭਾਰਤੀ ਜਲ ਸੈਨਾ ਲਈ ਵੀ ਉੱਨਤ ਸਮਰੱਥਾ ਵਾਲੇ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ GNSS ਜੈਮਰਾਂ ਦੀ ਖਰੀਦ ਵਾਸਤੇ 449 ਕਰੋੜ ਦੇ ਸਮਝੌਤੇ ਤੇ ਦਸਤਖਤ ਕੀਤੇ, ਜਿਸ ਵਿੱਚ ਘੱਟੋ ਘੱਟ 75% ਸਵਦੇਸ਼ੀ ਸਮੱਗਰੀ ਸ਼ਾਮਲ ਹੈ। ਸਵਦੇਸ਼ੀ ਡਿਜ਼ਾਈਨ, ਵਿਕਾਸ ਤੇ ਨਿਰਮਾਣ ਸ਼੍ਰੇਣੀ ਦੇ ਤਹਿਤ ਇਹ ਕਰਾਰਨਾਮਾ ਨਵੀਂ ਦਿੱਲੀ 'ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਹਸਤਾਖਰ ਕੀਤਾ ਗਿਆ। ਮੰਤਰਾਲੇ ਮੁਤਾਬਕ ਇਹ ਪ੍ਰਣਾਲੀਆਂ ਸੈਟੇਲਾਈਟ ਸਿਗਨਲ ਪ੍ਰਾਪਤੀ ਤੇ ਟਰੈਕਿੰਗ 'ਚ ਵਿਘਨ ਪਾ ਕੇ ਸਿਗਨਲ ਸਪੂਫਿੰਗ ਅਤੇ ਭਰਮਾਉਣ ਵਾਲੀ ਜੈਮਿੰਗ ਕਰਕੇ ਦੁਸ਼ਮਣ GNSS ਰਿਸੀਵਰਾਂ ਦੀ ਕਾਰਗੁਜ਼ਾਰੀ ਨੂੰ ਘਟਾਉਣ ਦੇ ਸਮਰੱਥ ਨੇ। ਇਹਨਾਂ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਨਾਲ ਉੱਚ ਜੋਖਮ ਵਾਲੇ ਵਾਤਾਵਰਨ 'ਚ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਸੰਚਾਲਨ ਸੁਰੱਖਿਆ 'ਚ ਵਾਧਾ ਹੋਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਦੇ ਟੀਮ ਇੰਡੀਆ ਦੇ ਦ੍ਰਿਸ਼ਟੀਕੋਣ ਮੁਤਾਬਕ ਇਸ ਸਾਲ ਦਾ ਵਿਸ਼ਾ 2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਨੁੱਖੀ ਵਿਕਾਸ ਰੱਖਿਆ ਗਿਆ। ਇਹ ਵਿਸ਼ਾ

0: ਇਕ ਭਾਰਤੀ ਦੀ ਭਲਾਈ ਤੇ ਵਿਕਾਸ ਤੇ ਕੇਂਦਰਿਤ ਹੈ। ਗਵਰਨਿੰਗ ਕੌਂਸਲ ਦੀ ਮੀਟਿੰਗ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਤੇ ਦੇਸ਼ ਦੇ ਹਰੇਕ ਨਾਗਰਿਕ ਲਈ ਇਸ ਨੂੰ ਠੋਸ ਮਾਪਣਯੋਗ ਨਤੀਜਿਆਂ ਚ ਅਨੁਵਾਦ ਕਰਨ ਤੇ ਵਿਚਾਰ ਵਟਾਂਦਰਾ ਕਰੇਗੀ। ਜਵਾਬਦੇਹੀ ਤੇ ਮਾਪਣਯੋਗ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਥੋੜੇ ਦਰਮਿਆਨੇ ਤੇ ਲੰਮੇ ਸਮੇਂ ਦੇ ਨਤੀਜਿਆਂ ਦੀ ਨਿਗਰਾਨੀ ਕਰਨ ਲਈ ਇਕ ਵਿਧੀ ਵੀ ਸਥਾਪਿਤ ਕੀਤੀ ਜਾਵੇਗੀ। ਸਰਕਾਰ ਨੇ ਕੱਪੜਾ ਸਨਅਤ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ PLI ਯੋਜਨਾ ਦੇ ਤੀਜੇ ਦੌਰ ਦੇ ਤਹਿਤ 22 ਨਵੇਂ ਬਿਨੇਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਕਿਹਾ ਕਿ ਯੋਜਨਾ ਦੇ ਤੀਜੇ ਦੌਰ ਦੇ ਤਹਿਤ ਕੁੱਲ 96 ਕੰਪਨੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦਾ ਨਿਵੇਸ਼ 12,822 ਕਰੋੜ ਰੁਪਏ ਤੋਂ ਵੱਧ ਅਤੇ ਅਨੁਮਾਨਿਤ ਟਰਨਓਵਰ 58,000 ਕਰੋੜ ਰੁਪਏ ਤੋਂ ਵੱਧ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਨੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਈਆਂ। ਆਪਣੇ ਅਸਤੀਫਾ ਪੱਤਰ ਚ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਵੈਚਾ ਨਾਲ ਅਸਤੀਫਾ ਦੇ ਰਹੇ ਨੇ ਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ। ਕੁਰੂਕਸ਼ੇਤਰ ਚ ਇਕ ਮਾਮਲੇ ਸਬੰਧੀ ਹਸਪਤਾਲ ਦੇ ਨਿਰੀਖਣ ਦੌਰਾਨ ਨਰਸਿੰਗ ਅਧਿਕਾਰੀਆਂ ਬਾਰੇ ਸ੍ਰੀਮਤੀ ਰੇਨੂ ਭਾਟੀਆ ਦੀਆਂ ਟਿੱਪਣੀਆਂ ਕਾਰਨ ਦੇਸ਼ ਭਰ ਦੇ ਨਰਸਿੰਗ ਅਧਿਕਾਰੀ ਵਿਰੋਧ ਪ੍ਰਦਰਸ਼ਨ ਤੇ ਸਨ। ਕੁਰੂਕਸ਼ੇਤਰ ਹਸਪਤਾਲ ਦੇ ਨਰਸਿੰਗ ਸਟਾਫ ਨੇ ਸੋਮਵਾਰ ਨੂੰ 2 ਘੰਟੇ ਦੀ ਹੜਤਾਲ ਕੀਤੀ। ਹਰਿਆਣਾ ਨਰਸਿੰਗ ਅਫਸਰ ਵੈਲਫੇਅਰ ਐਸੋਸੀਏਸ਼ਨ ਨੇ ਵੀ ਕੱਲ੍ਹ ਦੁਪਹਿਰ 10 ਤੋਂ 12 ਵਜੇ ਤੱਕ ਪੈਨ ਡਾਊਨ ਹੜਤਾਲ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਬੁਲਗਾਰੀਆ ਦੇ ਸੋਫੀਆ ਚ ਰਾਸ਼ਟਰੀ ਇਤਿਹਾਸਕ ਅਜਾਇਬ ਘਰ ਦਾ ਦੌਰਾ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਹਜ਼ਾਰਾਂ ਸਾਲ ਪੁਰਾਣੇ ਕਲਾਕ੍ਰਿਤੀਆਂ ਦੇ ਇਕ ਮਹੱਤਵਪੂਰਨ ਸੰਗ੍ਰਹਿ ਨੂੰ ਦੇਖਿਆ। ਉਨ੍ਹਾਂ ਨੇ ਅਮੀਰ ਇਤਿਹਾਸ ਤੇ ਸਭਿਆਚਾਰਕ ਵਿਰਾਸਤ ਦੇ ਵੱਖ ਵੱਖ ਪਹਿਲੂਆਂ ਦੀ ਸੰਭਾਲ ਬਾਰੇ ਸਿੱਖਿਆ। ਡਾਕਟਰ ਜੈਸ਼ੰਕਰ ਸੋਫੀਆ ਦਾ ਦੌਰਾ ਕਰ ਰਹੇ ਨੇ, ਜਿੱਥੇ ਉਹ ਬੁਲਗਾਰੀਆ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ। ਕਈ ਪ੍ਰਮੁੱਖ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਹੈ। ਇੰਟਰਨੈਟ ਬੰਦ, ਗੈਰ ਕਾਨੂੰਨੀ ਗ੍ਰਿਫਤਾਰੀਆਂ ਤੇ ਤਾਕਤ ਦੀ ਵਰਤੋਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਸਥਿਤੀ ਨੂੰ ਗੰਭੀਰ ਦੱਸਿਆ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਫਾਊਂਡੇਸ਼ਨ ਨੇ ਇੱਕ ਸੰਗਠਨ ਨੂੰ ਦਹਿਸ਼ਤਗਰਦੀ ਸਮੂਹ ਵਜੋਂ ਨਾਮਜ਼ਦ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਸੰਗਠਨ ਦੀ ਆਜ਼ਾਦੀ ਦੀ ਉਲੰਘਣਾ ਕਿਹਾ ਹੈ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੁਨਾਰ, ਖੋਸਤ ਅਤੇ ਪਖਤਿਕਾ ਪ੍ਰਾਂਤਾਂ 'ਚ ਹਵਾਈ ਹਮਲਿਆਂ ਦੌਰਾਨ ਔਰਤਾਂ ਤੇ ਬੱਚਿਆਂ ਸਮੇਤ ਕਈ ਨਾਗਰਿਕਾਂ ਦੇ ਮਾਰੇ ਜਾਣ ਲਈ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਖੇਤਰ 'ਚ ਆਪਣੀਆਂ ਦੁਸ਼ਮਣੀ ਭਰੀਆਂ ਕਾਰਵਾਈਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਜੰਗ ਤੇ ਤਬਾਹੀ ਦੀ ਆਪਣੀ ਨੀਤੀ ਨੂੰ ਛੱਡ ਦੇਣਾ ਚਾਹੀਦਾ ਹੈ। ਸ੍ਰੀ ਕਰਜ਼ਈ ਨੇ ਇਹ ਟਿੱਪਣੀਆਂ ਅੱਜ ਤਾਲਿਬਾਨ ਦੇ ਬੁਲਾਰੇ ਹਬੀਉੱਲਾ ਮੁਜ਼ਾਹਿਦ ਵੱਲੋਂ ਕੁਨਾਰ, ਖੋਸਤ ਤੇ ਪਖਤਿਕਾ ਵਿਚ ਪਾਕਿਸਤਾਨੀ ਫੌਜੀ ਹਵਾਈ ਹਮਲਿਆਂ 'ਚ 13 ਨਾਗਰਿਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਨੇ, ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਕੀਤੀਆਂ ਨੇ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਅੱਜ ਐਲਾਨ ਕੀਤਾ ਕਿ ਉਹ ਭਾਰਤ ਵਿਚ ਆਪਣਾ ਪਹਿਲਾ AI ਸਮਰੱਥ ਡੇਟਾ ਸੈਂਟਰ ਸਥਾਪਿਤ ਕਰੇਗੀ। ਸਮਝੌਤੇ ਤਹਿਤ ਮੇਟਾ ਅਤੇ ਰਿਲਾਇੰਸ ਇੰਡਸਟਰੀਜ਼ ਜਾਮਨਗਰ ਗੁਜਰਾਤ ਵਿਚ 168 ਮੈਗਾਵਾਟ ਡੇਟਾ ਸੈਂਟਰ ਬਣਾਉਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ 'ਚ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਜਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸਿਲਸਿਲੇ ਵਿੱਚ ਅੱਜ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਨਵੀਂ ਦਿੱਲੀ 'ਚ ਬੈਠਕ ਜਾਰੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਦੇਸ਼ ਵਿਦੇਸ਼ ਤੋਂ ਵਧਾਈ ਦਾ ਸਿਲਸਿਲਾ ਜਾਰੀ। ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 20 ਉੱਨਤ ਸਮਰੱਥਾ ਵਾਲੀ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਜੈਮਰਾਂ ਦੀ ਖਰੀਦ ਲਈ 449 ਕਰੋੜ ਦੇ ਸਮਝੌਤੇ ਤੇ ਦਸਤਖਤ ਕੀਤੇ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 ਤੇ। ਨਮਸਕਾਰ।
1: This is Akashvani. In the special series, 12 Saal Vishwas Ke, Vikas Ke, Jan Kalyan Ke, now we bring you an interview with Dr. S. Jaishankar, Minister of External Affairs, on India's new anti-terror doctrine. Interviewer is Dr. Shriram Chaulia.

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦਾ ਵਿਸ਼ੇਸ਼ ਪ੍ਰਸਾਰਣ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਸ਼ਾਮ ਦੇ 7:44 ਅਤੇ 49 ਸਕਿੰਟ ਹੋ ਰਹੇ ਨੇ।

ਸਾਡੇ ਸਰੋਤੇ ਸਾਡੇ ਸਟੂਡੀਓ ਦਾ ਨੰਬਰ 0164-2443-331 ਡਾਇਲ ਕਰ ਸਕਦੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਨਾਲ ਹੀ ਨਾਲ ਆਪਣੇ ਪਸੰਦੀਦਾ ਗੀਤਾਂ ਨੂੰ ਸੁਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ 0164-2443-331 ਜਦੋਂ ਤੱਕ ਹੋ ਰਿਹਾ ਜੀ ਡਾਇਲ, ਉਦੋਂ ਤੱਕ ਸੁਣ ਲੈਂਦੇ ਹਾਂ ਜੀ ਮੇਰੀ ਪਸੰਦ ਦਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਪਹਿਲਾ ਗੀਤ।

0: ਜੀ ਬਿਲਕੁਲ ਜੀ ਬਿਲਕੁਲ, ਅਸੀਂ ਅਲਵਿਦਾ ਕਦੇ ਵੀ ਨਹੀਂ ਕਹਿਣਾ ਤੇ ਅਸੀਂ ਆਪਣੇ ਕਾਲਰ ਦੀ ਕਾਲ ਲੈ ਲੈਣੀ ਹੈ ਕਿਉਂਕਿ ਸਾਡੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ, ਕੌਣ ਬੋਲ ਰਹੇ ਹੋ?
1: ਹਾਂਜੀ ਬਲਬੀਰ ਸਿੰਘ ਲੰਬੜਦਾਰ ਹੈ ਜੀ, ਛੋਟੇ ਆਗੜ ਤੋਂ।
0: ਜੀ ਬਲਬੀਰ ਜੀ, ਪ੍ਰੋਗਰਾਮ ਚ ਸਵਾਗਤ ਹੈ, ਕਿਹੜਾ ਗੀਤ ਸੁਣੋਗੇ?
1: ਹਾਂਜੀ ਦੀਦਾਰ ਦਾ ਜੀ,
0: ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗੀਤ ਸੁਣਾਉਣ ਲੱਗੇ ਹਾਂ। ਬਲਬੀਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਫੋਨ ਕੀਤਾ।
1: ਠੀਕ ਹੈ ਜੀ, ਧੰਨਵਾਦ
0: ਧੰਨਵਾਦ ਜੀ।

0: ਮਰਜ਼ੀ ਦਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਜਿਹੜਾ ਮਰਜ਼ੀ ਸੁਣਾ ਰਹੇ ਜੀ।
1: ਚਲੋ ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਅਤੇ ਨਾਮ ਦੱਸ ਦਿਓ, ਕੌਣ ਬੋਲ ਰਹੇ ਹੋ?
0: ਮੇਜਰ ਸਿੰਘ ਜੀ, ਪਿੰਡ ਬਲਾੜ ਬਿੰਜੂ।
1: ਅੱਛਾ, ਮੇਜਰ ਸਿੰਘ ਜੀ, ਅਤੇ ਮੇਜਰ ਜੀ ਪ੍ਰੋਗਰਾਮ ਜਿਹੜੇ ਹੈਗੇ ਨੇ ਆਕਾਸ਼ਵਾਣੀ ਬਠਿੰਡਾ ਤੇ ਸੁਣਦੇ ਹੋ?
0: ਹਾਂ ਸੁਣਦੇ ਹਾਂ, ਸਾਰੇ ਸੁਣਦੇ ਹਾਂ।
1: ਚਲੋ ਠੀਕ ਲੱਗਦੇ ਹੈ, ਪ੍ਰੋਗਰਾਮ ਵਧੀਆ ਲੱਗਦੇ ਆ। ਮੈਂ ਕਿਹਾ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ, ਤੇ ਸ਼ਾਮ ਸੁਹਾਣੀ ਦੇ ਵਿੱਚ ਤੁਸੀਂ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-22-40-331, ਔਰ ਤੁਸੀਂ ਸੁਣ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਨੂੰ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਮੇਰੇ ਨਾਲ, ਯਾਨੀ ਕਿ ਵਿਜੇ ਲਕਸ਼ਮੀ ਦੇ ਨਾਲ। ਅਤੇ ਗੀਤ ਫਿਰ ਅਸੀਂ ਇਹਨਾਂ ਦੀ

0: ਸ਼ਾਮ ਸੁਹਾਣੀ ਦੇ ਵਿੱਚ ਮੇਰੇ ਨਾਲ ਯਾਨੀ ਕਿ ਵਿਜੇ ਲਕਸ਼ਮੀ ਦੇ ਨਾਲ, ਅਤੇ ਗੀਤ ਫਿਰ ਅਸੀਂ ਇਹਨਾਂ ਦੀ ਪਸੰਦ 'ਤੇ ਹੀ ਸੁਣਾਂਗੇ, ਪਰ ਇਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਜੀ ਇੱਕ ਕਮਰਸ਼ੀਅਲ ਬ੍ਰੇਕ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78-379-63-306।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ। ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਹਾਂ ਜੀ ਗੱਲ। ਹੈਲੋ ਹੈਲੋ
2: ਹੈਲੋ ਮੈਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
2: ਸੋਨੀ ਬੋਲਦਾ ਸੀ ਜੀ, ਰਾਮਾ ਮੰਡੀ ਤੋਂ।
1: ਜੀ ਸੋਨੀ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਮੈਮ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਚੜ੍ਹਦੀ ਕਲਾ ਚ ਤੇ ਸੋਨੀ ਜੀ, ਕਰਦੇ ਕੀ ਹੋ?
2: ਮੇਰਾ ਸਟਿਚਿੰਗ ਦਾ ਕੰਮ ਹੈ ਜੀ।
1: ਅੱਛਾ ਜੀ, ਅੱਛਾ। ਤੇ ਆਕਾਸ਼ਵਾਣੀ ਦੇ ਪ੍ਰੋਗਰਾਮ ਤੇ ਫਿਰ ਤੁਸੀਂ ਤਾਂ ਸਾਰੇ ਸੁਣਦੇ ਹੋਵੋਗੇ?
2: ਹਾਂਜੀ ਹਾਂਜੀ ਮੈਮ।
1: ਚਲੋ, ਤੇ ਅੱਜ ਫਿਰ ਸ਼ਾਮ ਸੋਨੀ ਦੇ ਵਿੱਚ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
2: ਹਾਂਜੀ,
1: ਮੈਂ ਕਿਹਾ ਜੀ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
2: ਮੈਮ ਮੈਨੂੰ ਨਾ ਆਵਾਜ਼ ਬਹੁਤ ਘੱਟ ਆ ਰਹੀ ਹੈ।
1: ਮੈਂ ਕਿਹਾ ਜੀ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
2: ਰਣਜੀਤ ਭਾਜੀ ਦਾ ਜੀ, ਚੰਡੀਗੜ੍ਹ ਵਾਲੀ ਹੈ।
1: ਜ਼ਰੂਰ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ ਇਹ ਗੀਤ। ਤੇ ਪ੍ਰੋਗਰਾਮ 'ਚ ਤੁਸੀਂ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ।
2: ਥੈਂਕ ਯੂ ਮੈਮ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨਹੀਂ ਚੱਲਦਾ ਤੇ ਸਮਝ ਨਹੀਂ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨਹੀਂ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ airfm.bti@gmail.com।
3: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
4: ਜੀ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਕਾਲਰ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ,
5: ਹੈਲੋ,
4: ਹਾਂਜੀ ਕੌਣ ਜੀ?
5: ਠੀਕ ਹਾਲ ਜੀ,
4: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
5: ਜਗਜੀਤ, ਅਜੇ ਮੇਹੇ ਤੋਂ
4: ਜੀ। ਬਹੁਤ ਬਹੁਤ ਸਵਾਗਤ ਹੈ, ਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
5: ਜੇ ਕੋਈ ਆ ਕੇ ਪਸੰਦ ਹੋਇਆ ਜਿਹੜਾ ਮਰਜ਼ੀ ਸੁਣਾ ਦਿਓ
4: ਜੀ, ਜ਼ਰੂਰ ਸੁਣਾਵਾਂਗੇ। ਨਰਿੰਦਰ ਬੀਬਾ ਦੀ ਆਵਾਜ਼।

0: ਦੇ ਵਿੱਚ ਤੁਹਾਨੂੰ ਵਧੀਆ ਜਿਹਾ ਗੀਤ ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।
1: ਠੀਕ ਆ ਜੀ।
0: ਜਿਸ ਤੋਂ ਉੱਤੇ ਉਹ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਡਾਇਲ ਕਰੋ ਸਟੂਡੀਓ ਦਾ ਨੰਬਰ 0164 244 331।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ

0: ਜੀ, ਇੱਕ ਹੋਰ ਸਰੋਤਾ ਟੈਲੀਫੋਨ ਲਾਈਨ ਤੇ ਜੁੜਿਆ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਕਰਦੇ ਆ ਗੱਲ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਜੀ ਪੂਰਨ ਸਿੰਘ, ਪਿੰਡ ਫਖਰਸਰ ਜੀ।
0: ਜੀ ਪੂਰਨ ਸਿੰਘ ਜੀ, ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਗੀਤ ਕਿਹੜਾ ਸੁਣਨਾ?
1: ਮਣਕੇ ਡੀਜੇ ਵਾਲੇ ਜੀ?
0: ਨਹੀਂ,
1: ਮਣਕੇ ਡੀਜੇ ਵਾਲੇ ਬੋਲਦੇ ਆ, ਤਰੀਕ ਦਾ ਵੇਲ ਨਾ ਵੇਲ ਜਦੋਂ ਥੱਕੀ ਸੁਣਾ ਲੈ ਗਾਣਾ ਜੀ।
0: ਠੀਕ ਹੈ ਜੀ, ਓਕੇ।

0: जी प्रोग्राम शाम सुहानी और एक श्रोता मेरे नाल टेलीफोन लाइन ते कर दिया गल। हेलो, सत श्री अकाल, कौन बोलदे हो जी?
1: ਦਰਸ਼ਨ ਸਿੰਘ ਬੇਦੀ ਫੁੱਲ ਮੁੱਠੀ ਤੋਂ
0: ਜੀ। ਦਰਸ਼ਨ ਜੀ, ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਹਾਲ ਚਾਲ ਠੀਕ ਹੈ ਤੁਹਾਡੇ?
1: ਹਾਂਜੀ ਹਾਂਜੀ,
0: ਚਲੋ ਵਧੀਆ ਚਾਹੀਦੀ ਹੈ ਜੀ। ਗੀਤ ਕਿਹੜਾ ਸੁਣੋਗੇ?
1: ਰਾਜਾ ਸਿੱਧੂ ਦਾ ਸੁਣਾ ਦੋ।
0: ਰਾਜਾ ਸਿੱਧੂ ਦਾ
1: ਮਿਸਤਰੀ ਮੇਰਾ ਸਾਥੀ ਹੈ।
0: ਹਾਂਜੀ,
1: ਮਿਸਤਰੀ ਮੇਰਾ ਸਾਥੀ ਹੈ।
0: ਅੱਛਾ, ਤੁਹਾਡਾ ਸਾਥੀ ਹੈ।
1: ਹਾਂਜੀ
0: ਠੀਕ ਹੈ, ਚਲੋ
1: ਧੰਨਵਾਦ।
0: ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਗੀਤ ਆ ਰਿਹਾ ਤੁਹਾਡੇ ਲਈ।
1: ਧੰਨਵਾਦ।

0: ਜੀ, ਇਸ ਦੇ ਨਾਲ ਹੀ ਇਸ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਮੈਨੂੰ ਵਿਜੇ ਲਕਸ਼ਮੀ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:15 ਤੇ 17 ਸਕਿੰਟ ਹੋ ਰਹੇ ਨੇ ਜੀ। ਵੇਲਾ ਹੋ ਰਿਹਾ ਸਪੋਂਸਰ ਪ੍ਰੋਗਰਾਮ ਉਮੰਗ ਦਾ। ਆਓ ਸੁਣਦਿਆਂ ਸਪੋਂਸਰ ਪ੍ਰੋਗਰਾਮ ਉਮੰਗ, ਸਪੋਂਸਰ ਬਾਏ NCERT। ਔਰ ਅੱਜ ਤੁਸੀਂ ਇਸ ਦੀ 1303 ਘੜੀ ਸੁਣੋਗੇ। ਆਓ ਸੁਣਦਿਆਂ ਪ੍ਰੋਗਰਾਮ ਉਮੰਗ।